ਹੋਂਬਚ ਲਿਆ, ਹੋਂਬਚ ਖੱਟਿਆ, ਹੋਂਬਚ ਗਿਆ, ਹੋਂਬਚ ਚਾਰ ਕੁੜਿਆਰ, ਹੋਂਬਚ ਪਾਪ ਪੁੰਨ ਵਿਚਾਰ, ਹੋਂਬਚ ਨਰਕ ਸੁਰਗ ਅਵਤਾਰ, ਹੋਂਬਚ ਸੱਸੇ, ਹੋਂਬਚ ਰੂਪ, ਹੋਂਬਚ ਪਰੀਏ, ਹੋਂਬਚ ਤੋਂ

ਸਤਿਗੁਰਦਾਸ ਜੀ ਨੂੰ ਬੁਲਾ ਪਹਿਲਾਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਵਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਹਾਰ ਕੂੜ ਮੀਆਂ ਕੂੜ ਬੀਬੀ ਕਾ ਪੋਏ ਗਾਰ ਕੂੜ ਕੂੜੇ ਨੇ

0: ਜਾਰੀ ਦੇ ਸੱਚਾ ਕੂੜ ਕੀ ਮਨ ਤੇਰੇ ਤਨ ਕਰੇ ਹੱਛਾ ਤੋਂ
1: ਸਜਦਾ ਪਰ ਜਾਣੀਏ ਜੇ ਸੱਚ ਤੇਰੇ ਪਿਆ
0: ਨਾ ਸੁਣੋ ਮਨ ਲੈਸੀਏ।

ਸ਼ੋਕ ਮਿਲਿਆ ਪਹਿਲਾਂ ਸਤਕਾਲ ਗੁਰਵਤਿਆ ਕਲ ਕਲ ਕਵਿਤਾਲ ਬੀਰ ਪਤਲੇ ਗਹੀ

दृष्ट दर्शनी शब्द सुरत ही बुद्ध बल ही सुदो हस्त न पावरी जिथे।

ਕੋਈ ਕਿਸੇ ਰੰਗ ਵਿੱਚ ਹੈ, ਕੋਈ ਅਮਲੀ ਹੈ, ਕੋਈ ਸ਼ਰਾਬੀ ਹੈ। ਬਾਬਾ ਜੀ ਕਹਿੰਦੇ ਨੇ ਆਪ ਨਹੀਂ, ਉਸ ਵਾਹਿਗੁਰੂ ਨੇ ਰੰਗ ਦਿੱਤੇ ਹਨ, ਪਰ ਇਹ ਰੰਗ ਸਾਰੇ ਕੱਚੇ ਹਨ। ਇੱਕ ਹੋਰ ਪੱਕਾ ਰੰਗ ਹੈ, ਉਹ ਕਿਹੜਾ? ਮੇਰੇ ਪਾਤਸ਼ਾਹ ਕਰਦੇ।

ਪਨੀਰ ਪਾ ਰਹੇ ਹੋ ਖਾਣਗੇ ਤਨਿਆ ਇੰਜਨੀ ਆਖੀ ਦਾ ਤੈਨੂੰ ਕੀ ਪਤਾ ਤੂੰ ਤੇ ਸਿਰਫ ਜ਼ਿੰਮੇਦਾਰ ਹੈ ਤੈਨੂੰ ਕੀ ਪਤਾ ਕਿ ਪੱਥਰ ਨਹੀਂ ਹਨ ਹੋਰ ਕੀ ਹਨ ਪੰਡਿਤ ਜੀ ਮਿਹਨਤ ਪੱਥਰ ਹੀ ਜਾਪਦੇ ਨੇ ਨਹੀਂ ਤਨਿਆ ਇਹ ਪੱਥਰ ਨਹੀਂ ਹਨ ਇਹ ਠਾਕਰ ਹਨ ਪੰਡਿਤ ਜੀ ਠਾਕਰ ਕੀ ਹੁੰਦਾ ਹੈ ਤਨਿਆ ਮੈਂ ਤੈਨੂੰ ਕਿਵੇਂ ਸਮਝਾਵਾਂ ਇਹ ਪੱਥਰ ਨਹੀਂ ਜੇ ਤੈਨੂੰ ਆਖਿਆ ਜੇ ਤੇਰਾ ਮਨ ਹੀ ਮੰਨ ਗਿਆ ਹੈ ਪੱਥਰ ਨਹੀਂ ਇਹ ਠਾਕਰ ਹਨ ਫਿਰ ਤੂੰ ਆਖਦੇ ਠਾਕਰ ਕੀ ਹੁੰਦਾ ਹੈ ਨਾ ਪੰਡਿਤ ਜੀ ਫਿਰ ਮੈਨੂੰ ਦੱਸ ਕੇ ਦੇਵੋ ਠਾਕਰ ਕੀ ਹੁੰਦਾ ਹੈ ਤਨਿਆ ਠਾਕਰ ਉਹ ਹੈ ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੈ ਅੱਛਾ ਜੀ ਫਿਰ ਠਾਕਰ ਕੀ ਕਰਦਾ ਹੈ ਤਨਿਆ ਸਵਾਲ ਤੇ ਸਵਾਲ ਕਰਿਆ ਠਾਕਰ ਕੋਲੋਂ ਜੋ ਕੁਝ ਮੰਗੀ ਮੈਨੂੰ ਜੋ ਕੁਝ ਮੰਗੀਏ ਦੇਂਦਾ ਹੈ ਫਿਰ ਤਨਿਆ ਸਾਰਾ ਸੰਸਾਰ ਠਾਕਰ ਦੇ ਕੋਲੋਂ

ਤੰਨੇ ਦੇ ਮਨ ਦੇ ਵਿੱਚ ਗੱਲ ਬੈਠ ਸਾਰੇ ਸੰਸਾਰ ਨੂੰ ਰਾਤਾਂ ਦਿੰਦਾ ਹੈ, ਜਿਸ ਦੇ ਆਸ਼ੀ ਅਨੁਸਾਰ ਚੱਲਦਾ ਹੈ, ਰਾਤਾਂ ਪੈਂਦੀਆਂ ਹਨ, ਜੀਵਨ ਮਿਲਦਾ ਹੈ, ਜੀਵਨ ਮਿਲਦਾ ਹੈ।

ਮੈਂ ਦੇ ਦੇਵਾਂਗਾ। ਫਿਰ ਕਪਲਾਂ ਗਊ ਦੇ ਤੇ ਠਾਕਰ ਲੈ ਜਾ। ਤੰਨਾ ਬੜੇ ਚਾਚ ਕੁਮਾਂ ਦੇ ਨਾਲ ਪੰਡਿਤ ਜੀ ਕਰ ਗਿਆ। ਪੰਡਿਤ ਜੀ ਨੇ ਤੇਲ ਚੋ ਇੰਤਜ਼ਾਮ ਬੰਦ ਲਈ ਕਿੱਲੇ ਦੇ ਨਾਲ ਤੇ 10 ਕਿਲੋ ਦਾ ਬੱਟਾ ਤੰਨੇ ਨੂੰ ਚੁਕਾ ਦਿੱਤਾ। ਹੁਣ ਤੰਨਾ ਬੜੇ ਅਦਬ ਦੇ ਨਾਲ, ਜ਼ੌਕ ਤੇ ਸ਼ੌਕ ਦੇ ਨਾਲ, ਨਿਮਰਤਾ ਦੇ ਨਾਲ, ਅਦਬ ਦੇ ਨਾਲ ਠਾਕਰ ਨੂੰ ਸਿਰ ਤੇ ਚੱਕਿਆ, ਸਿਰ ਦੇ ਪਰਨੇ ਨੇ ਛੀ ਲਪੇਟ ਲਿਆ। ਕਿਉਂਕਿ ਹੋਰ ਤੇ ਕੋਲ ਕੁਝ ਵੀ ਨਹੀਂ ਸੀ, ਖੇਤ ਵੱਲ ਨੂੰ ਜਾ ਰਿਹਾ ਸੀ। ਜਾ ਕੇ ਠਾਕਰ ਨੂੰ ਖੂਹ ਚੱਲ ਰਿਹਾ ਸੀ, ਥੱਲੇ ਰੱਖ ਦਿੱਤਾ। ਆਖੇ ਠਾਕਰ ਜੀ, ਇਹ ਤਰਲੋ ਚੰਦਾ ਕਰ ਰਹੀ, ਜਿੱਥੇ ਪਾਣੀ ਦੀ ਥੋੜ ਹੈ, ਇਹ ਜੱਟਾ ਖੂਹ ਹੈ, ਸਭ ਕੁਝ ਇੱਥੇ ਹੀ ਮਿਲੇਗਾ, ਤਾਜ਼ੀਆਂ ਸਬਜ਼ੀਆਂ ਮਿਲਣਗੀਆਂ, ਨਹਾਉਣ ਦੀ ਬੜੀ ਮੌਜ ਹੈ। ਵੇਖੋ ਖੂਹ ਚੱਲ ਰਿਹਾ ਹੈ, ਆਪ ਵੀ ਹੁਣ ਇਸ਼ਨਾਨ ਕਰੋ ਤੇ ਮੈਂ ਨੱਕਾ ਮੋੜ ਆਵਾਂ। ਮੁਕਤੀ ਗੱਲ, ਇਸ਼ਨਾਨ ਕਰਾਇਆ, ਤੰਨੇ ਨੇ ਮਲ ਮਲ ਕੇ ਨੱਕਾ ਮੋੜ ਕੇ ਆ ਗਿਆ। ਹੁਣ ਭਗਵਾਨ ਨੂੰ ਬਾਹਰ ਰੱਖ ਦਿੱਤਾ ਹੈ। ਇਤਨੇ ਚਿਰ ਨੂੰ ਤੰਨੇ ਦੀ ਘਰ ਵਾਲੀ ਆ ਗਈ ਪ੍ਰਸ਼ਾਦਾ ਲੈ ਕੇ। ਬੜੇ ਪਿਆਰ ਦੇ ਨਾਲ ਠਾਕਰ ਨੂੰ ਪਰਨੇ ਦੇ ਉੱਤੇ ਰੱਖ ਦਿੱਤਾ ਹੈ। ਰੁੱਖਾ ਸੁੱਖਾ ਜੋ ਸੀ ਇਹ ਕਿਰਤੀ ਦੇ ਘਰੋਂ ਆ ਗਿਆ। ਤੰਨੇ ਨੇ ਅਰਜ਼ ਕੀਤੀ, ਭਗਵਾਨ ਜੋ ਗਊ ਸੂਈ ਸੀ ਉਹ ਤੇ ਹੁਣ ਆਪ ਜੀ ਦੇ ਬਟਾਂਦਰੇ ਵਿਚ ਪੰਡਿਤ ਜੀ ਨੇ ਲੈ ਲਏ ਹੈ। ਹੁਣ ਤੇ ਆਪਾਂ ਜੋ ਕੁਝ ਵੀ ਘਰੋਂ ਰੁੱਖਾ ਸੁਕਾਇਆ ਹੈ ਉਹੀ ਖਾਣਾ ਹੈ। ਫਿਰ ਕੋਈ ਬਾਤ ਨੀ, 2-4 ਮਹੀਨੇ ਤੱਕ ਦੂਸਰੀ ਗਊ ਸੁਣ ਵਾਲੀ ਹੈ, ਲਹਿਰਾਂ ਵਹਿਰਾਂ ਬਣ ਜਾਣਗੀਆਂ, ਆਓ ਭੋਗ ਲਾਓ। ਹੁਣ ਉਸਨੇ ਪਤਾ ਨੀ ਸੀ ਭੋਗ ਲਾਉਣਾ ਹੈ ਕਿ ਖਾਣਾ ਹੈ। ਕਾਫੀ ਸਮਾਂ ਬਹਿਣ ਤੋਂ ਬਾਅਦ ਉਸਨੇ ਸਤਰੀ ਨੂੰ ਆਖਿਆ, ਤੁਸੀਂ ਜਾਓ ਜੀ ਘਰ ਨੂੰ, ਸ਼ਾਇਦ ਠਾਕਰ ਦੀ ਸੰਗਤ ਦੇ ਨਾ ਹੋਵਣ, ਤੁਸੀਂ ਚਲੇ ਜਾਵੋ। ਅੱਜ ਠਾਕਰ ਨਵਾਂ ਨਵਾਂ ਆਇਆ ਹੈ, ਸਾਡੇ ਘਰ ਦੇ ਬਾਰੇ ਤੋਂ ਜਾਣੂ ਨਹੀਂ। ਘਰ ਵਾਲੀ ਤੋੜ ਦਿੱਤੀ। ਹੁਣ ਤੰਨਾ ਜੋਦੜੀਆਂ ਕਰਦਾ ਹੈ, ਅਰਜ਼ਾਂ ਕਰਦੇ ਹੈ, ਭਗਵਾਨ ਖਾ ਲਓ ਪ੍ਰਸ਼ਾਦਾ। ਵੇਖੋ ਮੈਂ ਵੀ ਕੱਲ ਸ਼ਾਮ ਦਾ ਹੀ ਭੁੱਖਾ ਹਾਂ, ਸਵੇਰ ਦਾ ਮੈਂ ਕੁਝ ਵੀ ਨਹੀਂ ਖਾਧਾ, ਦਿਨ ਢਾਲੇ ਪੈ ਗਿਆ ਹੈ, ਸ਼ਾਮਾਂ ਪੈ ਰਹੀਆਂ ਹਨ, ਉਹ ਰਾਹੀ ਰਾਹੇ ਰਾਹੇ ਜਾ ਰਿਹਾ ਹੈ। ਉਸਨੇ ਸੁਣਿਆ ਇੱਕ ਆਦਮੀ ਪੱਥਰ ਦੇ ਨਾਲ ਗੱਲਾਂ ਕਰਦਾ ਹੈ, ਭਗਵਾਨ ਜੀ ਖਾਓ ਨਾ ਕੁਝ ਨਾ ਕੁਝ। ਉਸ ਆਦਮੀ ਨੇੜੇ ਹੋ ਕੇ ਸੁਣਿਆ, ਵੇਖਿਆ ਕੌਣ ਹੈ, ਇਹ ਤੇ ਤੰਨਾ ਜੱਟ ਹੈ। ਆਖਿਆ ਉਹ ਤੰਨਿਆ, ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ, ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ। ਤੰਨੇ ਨੇ ਅੱਖਾਂ ਖੋਲੀਆਂ, ਆਖਿਆ ਜਾਓ ਜੀ ਜਾਓ, ਮਿਹਨਤ ਨੀ ਜਾਤੀ ਬਰਬਾਦ ਕਿਸੇ ਕੀ। ਹੁਣ ਅਗਲੀ ਸ਼ਾਮਾਂ ਵੀ ਪੈ ਗਈਆਂ, ਤੰਨਾ ਹੁਣ ਆ ਗਿਆ ਹੈ ਆਪਣੇ ਜੱਟਪੁਣੇ ਤੇ, ਭਗਵਾਨ ਹੁਣ ਤੂੰ ਮੇਰੇ ਵੱਲ ਵੇਖ ਲੈ, ਮੇਰੀਆਂ ਤੇ ਆਂਦਰਾਂ ਹੁਣ ਭੁੱਖੀਆਂ ਬਿਲਕ ਰਹੀਆਂ ਹਨ, ਹੋ ਸਕਦਾ ਹੈ ਤੈਨੂੰ ਪੰਡਿਤ ਨੇ ਕੁਝ ਤਰੋ ਤਾਜ਼ਾ ਚੀਜ਼ ਖੁਆਈ ਹੋਵੇ, ਤੈਨੂੰ ਭੁੱਖ ਨਹੀਂ ਲੱਗਦੀ। ਜਿਸ ਤਰ੍ਹਾਂ ਦੂਸਰੇ ਦਿਨ ਦਾ ਦੁਪਹਿਰ ਆਇਆ, ਤੰਨਾ ਬਜਤ ਬਚਾ ਗਿਆ। ਐ ਭਗਵਾਨ ਵੇਖ ਲੈ, ਮੈਂ ਮਰ ਜਾਣਾ ਹੈ ਤੇ ਤੈਨੂੰ ਮਾਰ ਦੇਣਾ ਹੈ, ਦਾਤਰੀ ਉਠਾ ਲਈ। ਭਗਵਾਨ ਦਾ ਸਿੰਘਾਸਨ ਡੋਲ ਗਿਆ ਇੱਕ ਬੰਦੇ ਦਾ ਵਿਸ਼ਵਾਸ ਵੇਖ ਕੇ, ਹੈ ਇਹ ਬੰਦਾ ਆਪਣੇ ਆਪ ਆਪਣੇ ਕਲੇ ਦੀ ਵੀ ਦਾਤੀ ਮਾਰ ਦੇਵੇਗਾ, ਲੋਕ ਮੇਰੀ ਹੋਣ ਤੋਂ ਮੁਨਕਰ ਹੋ ਜਾਵਣਗੇ ਕਿ ਮੈਂ ਨਹੀਂ ਹਾਂ। ਪੱਥਰ ਦੇ ਵਿੱਚੋਂ ਹੱਥ ਬਾਹਰ ਨਿਕਲਿਆ, ਤੰਨੇ ਨੇ ਆਖਿਆ ਇਵੇਂ ਤੇ ਗੱਲ ਨਹੀਂ ਬਣਨੀ, ਉਹ ਠਾਕਰ ਦੀ ਪੰਡਿਤ ਦੇ ਸਾਹਮਣੇ ਸਾਕਸ਼ਾਤ ਬੈਠ ਕੇ ਰੋਟੀ ਖਾਵੇ ਤੇ ਜੱਟ ਨੂੰ ਕੱਲਾ ਹੱਥ ਵਿਖਾਲਦਾ ਹੈ, ਇਵੇਂ ਤੇ ਗੱਲ ਨਹੀਂ ਬਣਨੀ। ਹੁਣ ਭਗਵਾਨ ਸਾਕਸ਼ਾਤ ਰੂਪ ਵਿੱਚ ਆ ਕੇ ਬੈਠ ਗਏ, ਪ੍ਰਸ਼ਾਦ ਛਕਿਆ। ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ, ਭਗਵਾਨ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ ਹੈ, ਵੇਖ ਆਪਾਂ ਨੇ ਹੁਣ ਕੁਝ ਨਹੀਂ ਕਰਨਾ, ਆਹ ਵੇਖ ਲੈ ਹੜ ਚੱਲਦਾ ਪਿਆ, ਖੂਹ ਨੱਕੇ ਤੈਂ ਮੋੜਨੇ ਨੇ, ਗਾਈਆਂ ਤੈਂ ਚਾਰਨੀਆਂ ਨੇ, ਜੱਟ ਸੌਣ ਲੱਗਾ ਖੂਹ ਥੱਲੇ ਤੂੰ ਤੰਦ ਛਾਵੇਂ। ਹੁਣ ਤੰਨਾ ਵੇਖਦਾ ਹੈ ਠਾਕਰ ਬੋਲਦਾ ਨੂੰ ਹੱਕ ਰਿਹਾ ਹੈ, ਕਿਆਰੇ ਮੋੜਨ ਜਾ ਰਿਹਾ ਹੈ, ਗਾਈਆਂ ਨੂੰ ਮੋੜ ਕੇ ਲਿਆ ਰਿਹਾ ਹੈ। ਇਤਨੀ ਦੇਰ ਨੂੰ ਤਲੋਚਨ ਵੀ ਆ ਗਿਆ, ਸੁਣਾ ਦੇ ਤੰਨਿਆ ਕੀ ਹਾਲ ਹੈ। ਠੀਕ ਹੈ ਪੰਡਿਤ ਜੀ ਤੁਹਾਡੀ ਕਿਰਪਾ, ਠਾਕਰ ਦਾ ਕੀ ਹਾਲ ਹੈ। ਪੰਡਿਤ ਜੀ ਜਦੋਂ ਦਾ ਤੁਸੀਂ ਮੈਨੂੰ ਠਾਕਰ ਦਿੱਤਾ ਹੈ ਮੇਰੇ ਘਰ ਤੇ ਲਹਿਰਾਂ ਬਹਿਰਾਂ ਹੋ ਗਈਆਂ ਹਨ। ਪੰਡਿਤ ਅਸ਼ਚਰਜ ਹੋ ਗਿਆ ਕਿ ਜੱਟ ਭੋਲਾ ਹੈ, ਸੱਚੀ ਮੁੱਚੀ ਦੇ ਠਾਕਰ ਤੇ ਮੈਂ ਆਪਣੇ ਕੋਲ ਲਿਤਾ ਕੇ ਰੱਖੇ ਨੇ, ਮੈਂ ਕਿਸਨੂੰ ਝੂਠੀ ਮੁੱਠੀ ਦਾ ਠਾਕਰ ਦਿੱਤਾ ਸੀ, ਜੱਟ ਹੈ ਨਾ, ਪਤਾ ਨਹੀਂ ਠਾਕਰ ਕੀ ਹੁੰਦਾ। ਪੰਡਿਤ ਜੀ ਤੁਹਾਡੀ ਬੜੀ ਕਿਰਪਾ, ਧੰਨੇ ਨੇ ਉੱਠ ਕੇ ਨਮਸਕਾਰ ਕੀਤੀ। ਪੰਡਿਤ ਜੀ ਵੇਖੋ ਉਹ ਠਾਕਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕੈਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭਗਵਾਨ ਤੁਹਾਡੇ ਨਜ਼ਦੀਕ ਦੀ
गुजर गए ने, तुहानू पछाणदे नहीं। तन्ने ने आख्या, हुण सोची पै गया, तन्ने कित्थे आ तेरा भगवान।

ਸੌਂ ਖਾ ਕੇ ਦੱਸੋ ਤੈਨੂੰ ਠਾ ਕੇ ਨਹੀਂ ਦਿਸਦਾ ਤਨਿਆ ਮੈਨੂੰ ਨਹੀਂ ਦਿਸਦਾ ਸੱਚ ਆਖਦੇ ਹੋ ਹਾਂ ਤਨਿਆ ਸੱਚ ਆਖਦਾ ਖਾਕਰ ਜੀ ਤੁਸੀਂ ਮੈਨੂੰ ਦਿਸਦੇ ਹੋ ਇਸਦਾ ਮਤਲਬ ਤੁਸੀਂ ਤਲੋਚਨ ਨੂੰ ਵੀ ਦਿਸਦੇ ਹੋਵੋਗੇ ਨਹੀਂ ਤਨਿਆ ਮੈਂ ਭੈੜੀਆਂ ਅੱਖਾਂ ਵਾਲਿਆਂ ਨੂੰ ਨਹੀਂ ਦਿਸਦਾ ਜਿਨ੍ਹਾਂ ਦਾ ਮਨ ਹੋਰ ਮੁੱਖ ਹੋਰ ਹੋਵੇ ਮੈਂ ਨਹੀਂ ਉਹਨਾਂ ਨੂੰ ਦਿਸਦਾ ਫਿਰ ਭਗਵਾਨ ਜੇ ਤੂੰ ਮੇਰੇ ਕੋਲ ਰਹਿਣਾ ਹੈ ਤਾਂ ਫਿਰ ਤੈਨੂੰ ਤਰਲੋਚਨ ਨੂੰ ਦਰਸ਼ਨ ਦੇਣੇ ਪੈਣਗੇ ਤਨਿਆ ਨਹੀਂ ਇਹ ਝੂਠਾ ਹੈ ਫਰੇਬੀ ਹੈ ਮਕਾਰ ਹੈ ਹੇਰਾ ਫੇਰੀ ਕਰਦਾ ਹੈ ਮੇਰੇ ਨਾਂ ਤੇ ਨਹੀਂ ਪ੍ਰਭੂ ਜੇ ਇਹ ਨਾ ਹੁੰਦਾ ਤਾਂ ਮੈਨੂੰ ਤੇਰੇ ਦੀਦਾਰ ਨਹੀਂ ਸੀ ਹੋਣੇ ਹੁਣ ਭਗਵਾਨ ਨੂੰ ਤਨੇ ਦੇ ਕਾਰਨ ਕਰਕੇ ਤਰਲੋਚਨ ਨੂੰ ਵੀ ਦਰਸ਼ਨ ਦੇਣੇ ਪਏ ਤਰਲੋਚਨ ਦਾ ਵੀ ਦਰਜਾ ਭਗਤਾਂ ਵਿਚ ਆ ਗਿਆ ਕਿਹਦੇ ਕਰਕੇ ਕਿਰਤੀ ਨੇ ਸੰਗਤ ਕੀਤੀ ਸੰਗਤ ਦਾ ਦਰਜਾ ਕੀ ਹੋਇਆ ਫਿਰ ਤਨੇ ਨੇ ਮੰਗਿਆ ਕਿ ਇੰਨਾ ਕੁਝ ਮੰਗਿਆ ਕੋਈ ਵੀ ਸੰਸਾਰੀ ਇੰਨਾ ਕੁਝ ਮੰਗ ਨਹੀਂ ਸਕਿਆ ਇੱਕ ਤਾਜਨ ਤੁਰੀ ਚੰਗੇਰੀ ਕਰਕੇ ਕਹਿਲ ਚੰਗੀ ਜੰਤ ਨਾ ਲੈ ਦੇ ਮੰਗੀ ਪਾਤਸ਼ਾਹ ਘੋੜੀ ਉਹ ਹੋਵੇ ਜਿਹੜੀ ਕਿਸੇ ਕੋਲ ਨਾ ਹੋਵੇ ਬਿਸਤਰਾ ਏਦਾਂ ਨਾ ਹੋਵੇ ਜਿਹੜਾ ਬਾਦਸ਼ਾਹ ਨੂੰ ਨਸੀਬ ਨਾ ਹੋਵੇ ਇਸਤਰੀ ਏਡੀ ਖੂਬਸੂਰਤ ਹੋਵੇ ਜਦ ਰੋਟੀ ਲੈ ਕੇ ਆਵੇ ਤੇ ਮੇਰਾ ਥਕੇਮਾ ਲੱਥ ਜਾਵੇ ਦੇਖ ਕੇ

ਸਾਹਿਬ ਸਿੰਘ ਜੀ ਨੂੰ ਪਿਆਰ ਸਤਿ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਆਪ ਸਾਰਿਆਂ ਨੂੰ। ਖਾਲਸਾ ਪੰਥ ਦੇ ਆਪਣੇ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿੱਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਜ ਪੁਰਬਾਨ ਜੀ ਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸਿੱਖਾਂ ਵਾਲੇ ਦਰਸ਼ਕਾਂ ਵਾਲੇ ਧਿਆਨ ਰੱਖਦੇ ਹਾਂ।

0: ਟ੍ਰੀਟ ਕਰਨਾ ਸ਼ੁਰੂ ਕਰੋ।
1: ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਹੀਂ। ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ, ਲੈਟ ਅਸ ਹੇਅਰ ਨਾ, ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

this is what we have done. Aise kita hai. Swarth, sensual pleasures, baad, ladai chagda. Mai, baap, tut, hit, prata. ਕਹਿੰਦੇ ਹਨ ਕਿਸੇ ਹੀ ਬਾਤ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਆ ਬਾਤ ਬਾਤ ਵਿਵਾਦ ਹਰੇਕ ਦੇ ਜੀਵਨ ਚ ਬਾਤ ਵਿਵਾਦ ਹੈ ਹਰੇਕ ਦੇ ਜੀਵਨ ਚ ਬਾਤ ਵਿਵਾਦ ਹੈ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਪੁੱਤਰ ਨਾਲ ਨਹੀਂ ਬਣਦੀ ਕਿਸੇ ਦੀ ਧੀ ਨਾਲ ਨਹੀਂ ਬਣਦੀ ਕਿਸੇ ਦੀ ਸਹੁਰੇ ਨਾਲ ਨਹੀਂ ਬਣਦੀ ਕਿਸੇ ਦੀ ਸੱਸ ਨਾਲ ਨਹੀਂ ਬਣਦੀ ਕਿਸੇ ਦੀ ਪਤੀ ਨਾਲ ਨਹੀਂ ਬਣਦੀ ਕਿਸੇ ਦੀ ਪਤਨੀ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਬਾਤ ਸਾਡੇ ਜੀਵਨ ਚ ਬਾਤ ਬਹੁਤ ਝਗੜਾ ਬਹੁਤ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਘਰ ਘਰ ਮਿਲਿਓ ਦੂਆ ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਹ ਕਿਸੇ ਦੇ ਥੋੜਾ ਜਿਹਾ ਘੱਟ ਕਿਸੇ ਦੇ ਥੋੜਾ ਜਿਹਾ ਵੱਧ ਸਾਰੇ ਕਹਿੰਦੇ ਲੜ ਲੜ ਕੇ ਮਰ ਰਹੇ ਹਨ ਇਸ ਚੀਜ਼ ਚ ਇਹ ਰਤਨ ਜਨਮ ਜਿਹੜਾ ਗਵਾਇਆ ਗਿਆ ਮਿਲਿਆ ਕਿਸੇ ਹੋਰ ਕਾਰਜ ਦੇ ਵਾਸਤੇ ਸਵਾਦ ਬਾਦ ਈਰਖ ਫਿਰ ਈਰਖਾ ਈਰਖਾ ਮਦ ਮਾਇਆ ਅਤੇ ਮਾਇਆ ਦੇ ਨਸ਼ੇ ਦੇ ਵਿੱਚ ਮਦ ਦੇ ਵਿੱਚ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਇਹਨਾਂ ਚੀਜ਼ਾਂ ਦੇ ਨਾਲ ਲੱਗ ਕੇ ਰਤਨ ਜਨਮ ਗਵਾ ਦਿੱਤਾ ਤੈਨੂੰ ਇਸ ਵਾਸਤੇ ਦਿੱਤਾ ਸੀ ਤੈਨੂੰ ਇਸ ਵਾਸਤੇ ਇਹ ਪ੍ਰਾਪਤ ਹੋਇਆ ਸੀ ਪ੍ਰਾਪਤ ਇਸ ਕਰਕੇ ਹੋਇਆ ਸੀ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੀ ਤੇਰਾ ਇੱਕ ਮੌਕਾ ਸੀ ਗੋਬਿੰਦ ਨੂੰ ਮਿਲਣ ਦਾ ਗੋਬਿੰਦ ਨੂੰ ਮਿਲਣ ਦਾ ਉਸ ਨੂੰ ਮਿਲਣ ਦੀ ਇਹ ਜੋ ਵਾਰੀ ਸੀ ਇਹ ਤੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ ਚੁਕਾ ਦਿੱਤੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਵੇਸਟ ਕਰਤੀ ਹੈ ਤਾਂ ਫਿਰ ਮਹਾਂਪੁਰਸ਼ ਤਾੜਨਾ ਨਾਲ ਵੀ ਆਖਦੇ ਹਨ ਕਿ ਅੰਦਲੇ ਕਿਆ ਪਾਇਆ ਜਾਗਾਏ ਕਹਿੰਦੇ ਹਨ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ ਤੂੰ ਕੀ ਕੰਮ ਕੀਤਾ ਹੈ ਬਾਣੀ ਚ ਫਰਮਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਜੀਵਨ ਗਵਾਨੇ ਇਹ ਤੇਤੋਂ ਹਿਸਾਬ ਤੇਤੋਂ ਇਹ ਸਵਾਲ ਇਹ ਤੇਤੋਂ ਲੇਖਾ ਪੁੱਛਿਆ ਜਾਣਾ ਹੈ ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲ ਚ ਪਲ ਚ ਸਗਲੀ ਮੂਈ, ਝੂਠਾ ਧੰਦਾ ਮੋਤ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤੇ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਤੇ ਮੈਂ ਸੱਚ ਸੁਣਾ ਦਿੰਦਾ। ਜਾਂ ਤੂੰ ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ, ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ, ਮੈਂ ਸੱਚ ਸੁਣਾਈਏ, ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ, ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਕੀ ਹੈ ਰਿਐਲਿਟੀ ਸਾਡੀ? ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਵ ਗਵਾਈ। ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ, ਜ਼ਿੰਦਗੀ ਲੁੱਟ ਲਈ ਹੈ। ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀਆਂ ਪੰਕਤੀਆਂ। ਜਿਹੜੇ ਬਿਲਕੁਲ ਧੰਦੇ ਦੇ ਵਿੱਚ ਧੱਸੇ ਪਏ ਹਨ, ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ, ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ ਹੈ, ਸਾਡੇ ਪਾਸ ਟਾਈਮ ਨਹੀਂ ਹੈ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ? ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮ ਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌਂ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ, ਤੂੰ ਆਹੋ ਕਿਹੜੇ ਕੰਮ? ਰੱਬ ਨੇ ਤੇ ਤੂੰ ਇਹ ਲੇਖਾ ਪੁੱਛਣਾ ਹੈ ਕਿ ਤੂੰ ਕਿਹੜੇ ਕੰਮ ਲਈ ਆਇਆ ਗਿਆ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ? ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ? ਸਾਨੂੰ ਕਿਸੇ ਨੇ ਦੱਸਿਆ ਨਹੀਂ, ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ, ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ, ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਕਿ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ, ਤੇ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ? ਉਹ ਕਹਿੰਦੇ ਹਨ
ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚ ਆਖੀ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ ਬਿਨ ਬੂਜੇ ਮਿੱਥਿਆ ਸਭ ਭੈ, ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ ਆਦਿ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਹੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ, ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ, ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ ਔਰ ਕਹਿਣਾ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾ ਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆਰਿਆ, ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਫਾਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਈਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ
30 40 50 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਤੇ ਜਿਹੜੇ ਬਾਕੀ ਦੇ ਆਉਣ ਵਾਲੇ ਉਹਨਾਂ ਨੇ ਵੀ ਸੁਪਨੇ ਦੀ ਤਰ੍ਹਾਂ ਹੀ ਗੁਜ਼ਰ ਜਾਣਾ ਹੈ। ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ, ਅੱਖਾਂ ਦੀ ਪਲਕ ਝਮਕ ਦੇ ਵਿੱਚ ਹੀ ਜ਼ਿੰਦਗੀ ਜੋ ਹੈ ਉਹ ਸਾਡੇ ਹੱਥੋਂ ਚਲੀ ਜਾਂਦੀ ਹੈ। ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਮਨ ਜੰਜਾਲ ਨਹੀਂ ਛੱਡਦਾ, ਗਣਤ ਗਣੀਏ ਸਹਿਸੇ ਜੀਏ, ਕਿਉਂ ਸੁਖ ਪਾਵੇ ਦੂਏ ਧੀਏ। ਆ ਸਾਡੀ ਹਾਲਤ ਹੈ, ਗਣਤ ਗਣੀਏ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ, ਗਿਣਤੀਆਂ ਦੇ ਹੀ ਚੱਕਰ। ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ, ਕਦੇ ਗਿਣਤੀ ਵੱਧ ਜਾਂਦੀ ਹੈ, ਕਦੇ ਗਿਣਤੀ ਘੱਟ ਜਾਂਦੀ ਹੈ। ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ, ਅਫੈਕਟਡ ਹੁੰਦੇ ਹਨ, ਉਹ ਸੁਖੀ ਕਿਵੇਂ ਰਹਿ ਸਕਦੇ ਹਨ? ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ। ਕਿਉਂ ਸੁਖ ਪਾਵੇ ਦੂਏ ਧੀਏ, ਇਹ ਦੋ ਤਿੰਨ ਚਾਰ ਪੰਜ ਆਦਿ ਜੋ ਕਿ ਗਿਣਤੀ ਹੈ, ਜੋ ਨੰਬਰਸ ਦੇ ਵਿੱਚ ਰਹਿੰਦਾ ਹੈ, ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ, ਸੁਖੀ ਕਿਵੇਂ ਰਹਿ ਸਕਦਾ ਹੈ? ਉਹ ਸੁਖੀ ਨਹੀਂ ਰਹਿ ਸਕਦਾ। ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ, ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ, ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ, ਤੇ ਅਗਾਂਹ ਦਾ ਜੋ ਵਕਤ ਹੈ। ਮਹਾਰਾਜ ਜੀ ਕਹਿੰਦੇ ਹਨ ਅਜੂ ਕੁਛ ਬਿਖਰਿਓ ਨਹੀਂ, ਹਾਲੇ ਵੀ ਕੁਛ ਨਹੀਂ ਬਿਖਰਿਆ। ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਉਹ ਸਾਨੂੰ ਡਿਸਅਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ, ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ, ਨਹੀਂ, ਦਰਵਾਜ਼ੇ ਬੰਦ ਨਹੀਂ ਹੋਏ। ਜਿਸ ਦਿਨ ਵੀ ਉਸ ਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ, ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ। ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ। ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ, ਫਿਰ ਅਸੀਂ ਅਗਾਂਹ ਚੱਲਾਂਗੇ।

ਸੋ ਪ੍ਰਕਰਨ ਆਰੰਭ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ ਤੇ ਇਸ ਸਰੀਰ ਦਾ ਕੋਈ ਖਾਸ ਮਿਸ਼ਨ ਹੈ ਨਾ ਤੇ ਸਾਨੂੰ ਸਰੀਰ ਦੇ ਮੁਤਲਕ ਹੀ ਪਤਾ ਹੈ ਕਿ ਇਹ ਕੀ ਵਸਤੂ ਹੈ ਤੇ ਨਾ ਹੀ ਸਾਨੂੰ ਮਿਸ਼ਨ ਦੇ ਮੁਤਲਕ ਪਤਾ ਹੈ ਕਿ ਮਿਸ਼ਨ ਕੀ ਹੈ ਤੋ ਉਸ ਦੇ ਵਾਸਤੇ ਦਾਸ ਨੇ ਇਹ ਚੁਣਿਆ ਸੀ ਕਿ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਅਸੀਂ ਸਰੀਰ ਦੇ ਮੁਤਲਕ ਇਨਫੋਰਮੇਸ਼ਨ ਜੋ ਸਾਨੂੰ ਦਿੱਤੀ ਗਈ ਹੈ ਉਹ ਸਰਵਣ ਕਰੀਏ ਉਸਨੂੰ ਹਾਸਲ ਕਰੀਏ ਉਹ ਸੁਣੀਏ ਕਿ ਇਹ ਵਸਤੂ ਕੀ ਹੈ ਸਰੀਰ ਵਸਤੂ ਕੀ ਹੈ ਤੋ ਦਾਸ ਨੇ ਆਖਿਆ ਸੀ ਕਿ ਉਸਦੇ ਲਈ ਮਹਾਰਾਜ ਜੀ ਚੋਂ 13 ਨੁਕਤੇ 13 ਪੁਆਇੰਟਸ ਜੋ ਹਨ ਉਹ ਮਿਲਦੇ ਹਨ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ ਕਿ ਸਰੀਰ ਕੀ ਹੈ ਤੋ ਜੋ ਮੈਂ ਕਹਿ ਚੁੱਕਾ ਮੈਂ ਇੱਕ ਦਫਾ ਫਿਰ ਉਹਨਾਂ ਨੂੰ ਰਿਪੀਟ ਕਰਦਾ ਹਾਂ ਨੰਬਰ 1 ਸਰੀਰ ਦੁਰਲੱਭ ਵਸਤੂ ਹੈ ਦੁਰਲੱਭ ਜਿਹੜੀ ਨਾ ਅਸੀਂ ਬਣਾ ਸਕਦੇ ਹਾਂ ਨਾ ਅਸੀਂ ਖਰੀਦ ਸਕਦੇ ਹਾਂ ਇਹ ਸਿਰਫ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ ਇਹ ਦੁਰਲੱਭ ਚੀਜ਼ ਹੈ ਦੁਰਲੱਭ ਚੀਜ਼ ਉਹ ਹੁੰਦੀ ਜਿਸ ਦੀ ਕੋਈ ਕੀਮਤ ਹੀ ਨਾ ਪਾ ਸਕੇ ਦੁਰਲੱਭ ਵਸਤੂ ਹੈ ਸਾਡੇ ਸਭਨਾਂ ਦੇ ਪਾਸ ਔਰ ਦੁਰਲੱਭ ਵਸਤੂ ਹੁੰਦਿਆਂ ਹੋਇਆਂ ਅਸੀਂ ਆਪਣੇ ਆਪ ਨੂੰ ਬੜੇ ਸੈਡ ਬੜੇ ਡਿਪਰੈਸਡ ਬੜੇ ਮਾਯੂਸ ਜਿਹਦਾ ਸਾਡੇ ਪਾਸ ਕੁਛ ਵੀ ਨਹੀਂ ਹੈ ਇਸ ਤਰ੍ਹਾਂ ਫੀਲ ਕਰਦੇ ਰਹਿੰਦੇ ਹਾਂ ਹਾਲਾਂਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜਿਹੜਾ ਕਿ 84 ਲੱਖ ਜੂਨ ਨੂੰ ਵੀ ਚਾਂਸ ਉਸ ਨਹੀਂ ਮਿਲਦਾ ਜਿਸਦਾ ਉਹ ਸਾਡੇ ਪਾਸ ਹੈ ਉਸਦੀ ਅਸੀਂ ਵੈਲਿਊ ਨਹੀਂ ਕਰਦੇ ਸਾਨੂੰ ਉਸਦੀ ਕਦਰ ਕੀਮਤ ਦਾ ਹੀ ਨਹੀਂ ਪਤਾ ਪਹਿਲੀ ਗੱਲ ਬਾਬਾ ਜੀ ਸਮਝਾਉਂਦੇ ਹਨ ਕਿ ਸਰੀਰ ਦੁਰਲੱਭ ਹੈ ਤੁਸੀਂ ਮਹਾਨ ਅਮੀਰ ਹੋ ਕਿਉਂਕਿ ਇਸ ਤੋਂ ਵੱਧ ਕੇ ਜੋ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ ਦੂਸਰਾ ਨੁਕਤਾ ਅਰਜ਼ ਕੀਤਾ ਸੀ ਕਿ ਇਹ ਰੱਬ ਦੀ ਕਾਮਣੀ ਹੈ ਰੱਬ ਦੀ ਔਰਤ ਹੈ ਰੱਬ ਦੀ ਪਤਨੀ ਹੈ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਇਹ ਸੱਚੇ ਪਿਰ ਦੇ ਅੰਦਰ ਹੋਣ ਦੇ ਨਾਲ ਇਹ ਸੁਹਾਗਣ ਹੈ ਪਰ ਇਸ ਸੁਹਾਗਣ ਨੂੰ ਜੇ ਪਿਰ ਤੋਂ ਵਾਹਿਗੁਰੂ ਤੋਂ ਦੂਰ ਲੈ ਜਾਓਗੇ ਦੁਨੀਆਂ ਦੇ ਵਿੱਚ ਜਾ ਕੇ ਇਸ ਨੂੰ ਗਵਾ ਦਿਓਗੇ ਸਵਾਦ ਬਾਦ ਈਰਖ ਮਦ ਮਾਇਆ ਦੇ ਵਿੱਚ ਇਸ ਨੂੰ ਡੋਬ ਦਿਓਗੇ ਇਹ ਕੁਮਲਾ ਜਾਏਗੀ ਕਿਉਂਕਿ ਪਿਰ ਤੋਂ ਦੂਰ ਲੈ ਜਾਓ ਪਤਨੀ ਨੂੰ ਤਾਂ ਉਹ ਕੁਮਲਾ ਜਾਂਦੀ ਉਦਾਸ ਹੋ ਜਾਂਦੀ ਉਹ ਮਰ ਜਾਏਗੀ ਇਸ ਸਰੀਰ ਨੂੰ ਵਾਹਿਗੁਰੂ ਦੀ ਸੰਗਤ ਚ ਰੱਖੋ ਸਾਧੂ ਸੰਗਤ ਚ ਰੱਖੋ ਗੁਰਬਾਣੀ ਦੀ ਸੰਗਤ ਦੇ ਵਿੱਚ ਰੱਖੋ ਤੇ ਇਹ ਸਰੀਰ ਜੋ ਹੈ ਉਹ ਹਰਿਆ ਭਰਿਆ ਹੋਏਗਾ ਇਹ ਮੌਲੇਗਾ ਇਹ ਖਿਲੇਗਾ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓ ਉਹ ਇਸ ਦੀ ਜਿੰਦ ਜਾਨ ਹੈ ਇਹ ਮਾਯੂਸ ਹੋ ਜਾਏਗਾ ਇਹ ਰੱਬ ਦੀ ਕਾਮਣੀ ਹੈ ਇਸ ਨੂੰ ਰੱਬ ਦੇ ਨੇੜੇ ਰੱਖੋ ਇਸ ਨੂੰ ਉਸ ਤੋਂ ਵਿਛੋੜੋ ਨਾ ਤੀਸਰਾ ਨੁਕਤਾ ਰੱਖਿਆ ਸੀ ਇਹ ਮੰਦਰ ਹੈ ਕਾਇਆ ਮਹਿਲ ਮੰਦਰ ਘਰ ਹਰ ਕਾ ਜਿਸਮੈ ਰਾਖੀ ਜੋਤ ਅਪਾਰ ਜਿਸ ਤਰ੍ਹਾਂ ਕਿਸੇ ਮੰਦਰ ਦੇ ਨਾਲ ਟ੍ਰੀਟ ਕਰਦੇ ਹੋ ਉਸੇ ਤਰ੍ਹਾਂ ਇਸ ਦੇ ਨਾਲ ਟ੍ਰੀਟ ਕਰੋ ਮੰਦਰ ਅੰਦਰ ਗਾਲੀ ਨਹੀਂ ਦਿੱਤੀ ਜਾ ਸਕਦੀ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ ਜੋ ਵਸਤੂਆਂ ਇਸ ਮੰਦਰ ਚ ਨਹੀਂ ਲਿਆਂਦੀਆਂ ਜਾ ਸਕਦੀਆਂ ਉਹ ਵਸਤੂਆਂ ਇਸ ਮੰਦਰ ਚ ਵੀ ਨਹੀਂ ਪਾਈਆਂ ਜਾ ਸਕਦੀਆਂ ਇਸ ਮੰਦਰ ਦਾ ਤਿਰਸਕਾਰ ਨਹੀਂ ਕੀਤਾ ਜਾ ਸਕਦਾ ਨਿਰਾਦਰੀ ਨਹੀਂ ਕੀਤੀ ਜਾ ਸਕਦੀ ਇਸ ਮੰਦਰ ਨੂੰ ਵੀ ਅਬਿਊਜ਼ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਵੀ ਡਿਸਰਿਸਪੈਕਟਫੁਲ ਨਹੀਂ ਹੋਇਆ ਜਾ ਸਕਦਾ ਅਗਲਾ ਨੁਕਤਾ ਸੀ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਸਾਰੇ ਯੂਨੀਵਰਸ ਦੇ ਵਿੱਚ ਹੈ ਜੋ ਕੁਦਰਤ ਦੀ ਕਲਾ ਅਕਲ ਕਲਾ ਭਰਪੂਰ ਰਹੇ ਆ ਇਹ ਸਾਰਾ ਜਗਤ ਸਾਰੀ ਰਚਨਾ ਵਾਹਿਗੁਰੂ ਦੀ ਅਕਲ ਇੰਟੈਲੀਜੈਂਸ ਐਂਡ ਕਲਾ ਆਰਟ ਇੰਟੈਲੀਜੈਂਸ ਐਂਡ ਆਰਟ ਦੇ ਨਾਲ ਇਹ ਸਾਰੀ ਜਿਤਨੀ ਵੀ ਰਚਨਾ ਹੈ ਭਰੀ ਪਈ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਇੰਟੈਲੀਜੈਂਸ ਐਂਡ ਆਰਟ ਤੁਹਾਡੇ ਇਸ ਸਰੀਰ ਦੇ ਵਿੱਚ ਹੈ ਜੋ ਖੋਜੇ ਸੋ ਪਾਵੇ ਜੋ ਉਸਨੂੰ ਖੋਜੇਗਾ ਸੋ ਪਾ ਲਏਗਾ ਅਗਲਾ ਨੁਕਤਾ ਸੀ ਕਿ ਇਹ ਘੋੜੀ ਹੈ ਸਰੀਰ ਘੋੜੀ ਹੈ ਔਰ ਤੁਸੀਂ ਇਸਦੇ ਸਵਾਰ ਹੋ ਪਰ ਹੁਣ ਚੱਕਰ ਉਲਟਾ ਹੋ ਚੁੱਕਾ ਹੈ ਜੋ ਘੋੜੀ ਹੈ ਉਹ ਸਵਾਰ ਦੇ ਉੱਤੇ ਸਵਾਰ ਹੋਈ ਪਈ ਹੈ ਉਹ ਸਵਾਰ ਦਾ ਆਖਾਂ ਨਹੀਂ ਮੰਨਦੀ ਹੈ ਕਹਿੰਦੇ ਇਸ ਦੇ ਉੱਤੇ ਸਵਾਰ ਹੋਵੋ ਭਾਵ ਇਸ ਦੇ ਉੱਤੇ ਮਾਸਟਰੀ ਅਚੀਵ ਕਰੋ ਇਸ ਦੇ ਸਲੇਵ ਨਾ ਬਣੋ ਜਦੋਂ ਸਾਨੂੰ ਅਡਿਕਸ਼ਨਸ ਹੋ ਜਾਂਦੀਆਂ ਹਨ ਉਦੋਂ ਅਸੀਂ ਬਾਡੀ ਦੇ ਸਲੇਵ ਹੋ ਜਾਂਦੇ ਹਾਂ ਕਹਿੰਦੇ ਇਸ ਦੇ ਸਲੇਵ ਨਾ ਹੋਵੋ ਅਗਲਾ ਨੁਕਤਾ ਜੋ ਕੱਲ 6ਵਾਂ ਆਖਿਆ ਸੀ ਕਿ ਇਹ ਸ੍ਰੇਸ਼ਟ ਹੈ ਸਭ ਤੋਂ ਉੱਤਮ ਹੈ ਬਾਕੀ ਸਾਰੀਆਂ ਜੂਨੀਆਂ ਤੋਂ ਕਹਿੰਦੇ ਪਾਣੀ ਭਰਵਾਇਆ ਜਾ ਸਕਦਾ ਹੈ ਇਹ ਸਭ ਤੋਂ ਜ਼ਿਆਦਾ ਉੱਤਮ ਹੈ
ਅੱਜ ਦੇ ਕੀਰਤਨ ਦਾ ਅਖੀਰਲਾ ਨੁਕਤਾ, ਸੱਤਵਾਂ ਨੁਕਤਾ। ਗੁਰੂ ਬਾਬਾ ਜੀ ਆਖਦੇ ਹਨ ਇਹ ਸਰੋਵਰ ਹੈ। ਅਸੀਂ ਅੱਗੇ ਕਦੇ ਸੁਣਿਆ ਵੀ ਸਰੀਰ ਸਰੋਵਰ ਹੈ? ਅਸੀਂ ਇਹੀ ਸੁਣਿਆ ਵੀ ਗੁਰਦੁਆਰਿਆਂ ਦੇ ਨਾਲ ਸਰੋਵਰ ਹੁੰਦੇ ਹਨ ਅਤੇ ਉਹਨਾਂ ਸਰੋਵਰਾਂ ਚ ਜਾ ਕੇ ਇਸ਼ਨਾਨ ਕਰੀਦਾ। ਪਰ ਕਿਤਨੇ ਕ ਲੋਕ ਹਨ ਜੋ ਸੱਚ ਬੋਲਣ, ਜਿਨ੍ਹਾਂ ਨੂੰ ਇਹ ਪਤਾ ਹੋਏਗਾ ਕਿ ਸਰੀਰ ਵੀ ਸਰੋਵਰ ਹੈ। ਔਰ ਮਹਾਰਾਜ ਜੀ ਨੇ ਬਾਣੀ ਚ ਜਦੋਂ ਵੀ ਸਰੋਵਰ ਆਖਿਆ ਹੈ ਤੇ ਸਰੀਰ ਨੂੰ ਆਖਿਆ, ਸਰੀਰ ਇੱਕ ਸਰੋਵਰ ਹੈ ਔਰ ਇਸ ਸਰੋਵਰ ਦੇ ਅੰਦਰ ਤੁਸੀਂ ਇਸ਼ਨਾਨ ਕਰਨਾ ਹੈ ਔਰ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਧੁਬਣੀ ਹੈ। ਸਰੀਰ ਕੀ ਹੈ? ਸਰੋਵਰ ਹੈ। ਸਰੀਰ ਕੀ ਹੈ? ਸਰੋਵਰ ਹੈ। ਆਓ ਹੁਣ ਬਾਣੀ ਦੀ ਪੰਕਤੀ ਸੁਣਾਵਾਂ ਜਿੱਥੇ ਬਾਣੀ ਆਖਦੀ ਹੈ ਕਿ ਇਹ ਸਰੋਵਰ ਹੈ। ਕਹਿੰਦੇ ਹਨ

ਆਪਣੇ ਖੂਬ ਭੋਗ ਸੁਣ ਪਰਸਦਾਇਆ ਵੱਡਾ ਹੋਆ ਤੁਨੀ ਦਰ ਗਲ ਸੰਗਲ ਕੱਤ ਲਾਇਆ ਅੱਗੇ ਕਰਨੇ ਕਿਰਤ ਵਾਚੇ ਬੈ ਲੇਖਾ ਕਰ ਸਮਝਾਇਆ ਥਾਉ ਨ ਹੋਈ ਪਾਉਂਦੀ ਸੁਣਿਆ ਕਿਆਰੂ ਆਇਆ।

Don't

ਜੇ ਕਰਮ ਚੰਗੇ ਨਹੀਂ ਤੇ ਦਰਗਾਹ ਵਿਚ ਰੋਣਾ ਪਵੇਗਾ। ਇਸ ਲਈ ਗੁਰੂ ਕੇ ਸਿੱਖੋ, ਕਰੋ ਬਾਬੇ ਦੇ ਚਰਨਾਂ ਵਿਚ ਅਰਦਾਸ, ਪਾਤਸ਼ਾਹ ਮੇਰ ਕਰੋ, ਚੰਗੇ ਅਮਲ ਬਖਸ਼ੋ। ਜੋ ਆਪ ਜੀ ਨੇ ਉਪਦੇਸ਼ ਉਸ ਸੁੱਕੀ ਹੋਈ ਧਰਤੀ ਤੇ ਦਿੱਤੇ, ਜਿੱਥੇ ਮੱਕਾ ਤੇ ਮਦੀਨਾ ਹੈ, ਪਾਤਸ਼ਾਹ ਉਥੇ ਹਾਜੀਆਂ ਨੂੰ ਬਹਿ ਕੇ ਉਪਦੇਸ਼ ਕਰ ਰਹੇ।

प्यारे गुरुदेव जी, सच्चे पातशाह, धन धन सतगुरु साहेब श्री गुरु नानक देव जी महाराज, हजूर अपने इन्हां अमृतमई वचना दे विच ये आखते हैं कि मेरे अंदर अपने जीवन नू सफल बनाने दी, अपने जीवन नू कामयाब करने दी, इस मनुखा जन्म नू अकाल पुरख वाहिगुरु दा ब्रह्म ज्ञान दा फल लगाने दी, जन्म मरण दे गेट चो निकलन दी, अकाल पुरख वाहिगुरु दी प्राप्ति दी इतनी इच्छा है, इतनी ख्वाहिश है कि अगर कोई इस मेरे जीवन नू सफल बनाने वाला मिल जाए तो कहते हैं मैं अपना तन उसनू वेच देने नू तैयार हूं ताँ के ए तन सफला हो जाए, एक ते वेस्ट ना चले जाए। अगर कोई ए गारंटी ले ले कि ओ इस तन दे अंदर वाहिगुरु दी जोत नू प्रगट करके मेरा भरम अज्ञान तमाम कर्मां दा जाल तमाम बंधन दुख सुख जन्म मरण आदि मैनू इस मैस दे विच्चों इस आवागमन दे गेट दे विच्चों निकाल सके अते मेरे इस शरीर नू सफला बना सके कि ए निष्फल नहीं गया। कहिंदे हन मैं अगर कोई ऐसा कम करन वाला ऐसी मेरी मदद करन वाला मैनू मिल जाए तो मैं ये अपना तन उसनू वेच देन नू तैयार हूं। जदों असी कोई चीज किसे नू वेच दिन्ने हां उदों ओनरशिप जो है वह ट्रांसफर हो जाती है, उस उत्ते फिर साड़ी कोई अपनी ना अथॉरिटी रहिंदी है ना ओनरशिप रहिंदी है, वह वस्तु साड़ी रहिंदी ही नहीं जो असी किसे नू वेच दईए वो उसकी हो जाती है। इतनी दुर्लभ वस्तु, इतनी दुर्लभ वस्तु जो के लखां करोड़ां जन्मां दे गेट तो बाद 84 लाख दे गेट तो बाद जो प्राप्त हुंदी है इस तो ज्यादा कीमती शायद कोई नहीं। गुरु बाबा जी कहते हैं मेरे पास ये सब तो कीमती शायद है, कहते हैं ये किते विरथी नब चली जाए, इस चांस में मैं गवाना नहीं चाहता, कोई इसका जुम्मा ले ले, कोई इसकी रिस्पॉन्सिबिलिटी ले ले, कोई इसकी गारंटी ले ले, तो मैं ये अपना तन उसनू वेच देने नू तैयार हूं। जो मर्जी इस तन नाल करे, इसनू मारे, जिंदा रखे, भुखा रखे, सत्कार दे, निरादर दे, ए उसकी खुशी, पर इसनू सफला बना दे, इसनू जिथे पहुंचना चाहिदा है ओथे पहुंचा दे, इस दे विचों जो प्रगट होना चाहिदा है उसनू प्रगट कर दे, बस उस दे बदले दे विच मैं अपना तन दा मालक उसनू बना देने नू तैयार है। यह तन वेची बै करी हुंदा है गहने रख देना, मैं उसके गहने रखने तैयार हां, जे को लै विकाए अगर कोई ए सौदा मेरे ना करनू तैयार हो। क्योंकि अगली लाइन च महाराज जी आखदे नानक कम ना आवे जित तन ना ही सच्चा ना हो, क्योंकि जिस तन दे विच अकाल पुरख वाहिगुरु का सच्चा नाम नहीं है
ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ, ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸਦੀ ਮੰਜ਼ਿਲ ਤੇ ਪਹੁੰਚਾ ਦੇ। ਸੋ ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ, ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਯੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਚ ਐਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਜੋਗੀ ਹੋਵੇ ਯੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ, ਵੈਲਥ ਦਾ, ਵਰਲਡਲੀ ਸਕਸੈਸ ਦਾ ਦੀਵਾਨਾ ਹੈ, ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ, ਉਹ ਤਪੱਸਿਆ ਨਾਲ ਆਪਣੇ ਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨੜਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨੋਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸਨੂੰ ਸੁਣਨਾ ਚਾਹੁੰਦਾ, ਆਈ ਐਮ ਨੋਟ ਇੰਟਰਸਟਡ ਇਨ ਯੋਗਾ, ਇਨ ਤਪੱਸਿਆ, ਆਲ ਦੀਜ਼ ਕਾਇੰਡਸ ਆਫ ਮੈਥਡਸ। ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ, ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ, ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਤੋ ਅਸੀਂ ਇਸ ਤਨ ਦੇ ਨਾਲ ਬਹੁਤ ਕੁਛ ਐਸਾ ਬੀਜਦੇ ਹਾਂ ਜਿਸ ਨੂੰ ਫਿਰ ਅਸੀਂ ਖਾਣਾ ਨਹੀਂ ਚਾਹੁੰਦੇ। ਇਸ ਤਨ ਦੇ ਨਾਲ
ਅਸੀਂ ਉਹ ਕੁਛ ਬੀਜਦੇ ਹਾਂ ਜਿਸ ਦਾ ਜੋ ਫਲ ਹੈ ਉਹ ਬੜਾ ਕੌੜਾ ਲੱਗਦਾ ਹੈ। ਆਪ ਜੀ ਨੂੰ ਇੱਕ ਬਾਣੀ ਦੀ ਅੱਜ ਤੁਕ ਸੁਣਾਈਏ, ਕਹਿੰਦੇ ਹਨ

ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ, ਸਿਹਤ ਨੇ ਜਵਾਬ ਦੇ ਦੇਣਾ ਹੈ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ। ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ

ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਸ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਸ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆਂ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆਂ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆਂ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆਂ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸ ਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤੇ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ ਜੇ

ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ ਹਾਂ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ 'ਚ ਦਾਸ ਨੇ ਕੱਲ੍ਹ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ। ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ, ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ ਹੈ, ਆਪ ਉਸਨੂੰ ਉਸਨੇ ਸੁੰਦਰਤਾ ਬਖਸ਼ੀ ਹੈ, ਆਪ ਉਸਨੇ ਇਸ ਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ। ਅਗਰ ਸਾਡੇ ਪਾਸ ਇਹ ਹੈ ਤੇ ਇੱਕ ਰੱਬ ਦੀ ਅਮਾਨਤ, ਇਹ ਰੱਬ ਦੀ ਕਾਮਣੀ ਹੈ। ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਧ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

0: You're listening to SeekNet Radio, broadcasting live for Bonnie Kingdom 24 hours a day from around the world.
1: Vagru Nirankar, Aap Aaye Hain, Dusht Daman, Tu Sansar Te Ja. Kehnde ne mera man nahi karda, tere charna ton, par hukum bhi manna hai. ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ ਕਿਸੇ ਹੋਰ ਦੀ ਡਿਊਟੀ ਲਾਓ ਪਿਆਰ ਨਾਲ ਸਤਿਕਾਰ ਨਾਲ ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਥਾਪੜੇ ਦੇ ਕੇ ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ ਬੱਚੇ ਨੂੰ ਆਖਦੇ ਤੇ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਡ ਸਾਹਿਬ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿਚ ਨਹੀਂ ਆਏ, ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ, ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

ਇਹ ਸ਼ਬਦ ਬੀਰ ਰਸ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਾਨੇ ਦੀ ਸ਼ਕਲ ਵਿੱਚ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਅਸੀਂ ਜਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਹੈ ਆਪ ਜੀ ਸਾਹਮਣੇ ਪੇਡ ਕਰਦੇ ਹਾਂ। ਚਾਗੜ ਦਮ ਨਾਗੜ ਦਮ ਬਾਗੜ ਦਮ ਬਾਗੜ।

ਸਾਰਾ ਕਿਵਨ ਕਿ ਨਹੀਂ ਨਿਵਲ ਭੁਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿ ਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿ ਨਹੀਂ ਮੋਨ ਅਧੂਤ ਸਦਾਇਆ ਕੋਈ ਕਹਿ ਤੋ ਅਨੰਨ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ।

ਗਰੀਬ ਨਵਾਜ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇ ਅਰੋਗਤਾ ਗਰੀਬ ਨਵਾਜ਼ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹਦੇ ਵਿੱਚ ਨੀਰ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀਰ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰੋ।

ਪਿਆਰ, ਔਰ ਆਪ ਪੁੱਛੋ ਵੀ ਤੇਰਾ ਪਿਆਰ ਕਦੋਂ, ਕੋਈ ਹੋਰ ਪੁੱਛੇ ਤਾਂ ਪਿਆਰ ਪੁੱਛੇ ਮਿੱਤਰ, ਆਪ ਪੁੱਛਦੇ ਪਏ ਮਾਲਿਕ, ਮੇਰਾ ਮਾਲਿਕ ਆਪ ਪੁੱਛਦਾ ਪਿਆ। ਭਾਈ ਸਾਹਿਬ ਨੇ ਸ਼ੇਰ ਲਿਖਿਆ ਇੱਕ, ਨਾਬੂਦ ਕਹਿੰਦੇ ਨਹੀਂ ਥਾ ਹੇਚ ਨਿਸ਼ਾਨ, ਹੇਚ ਮੈਨੇ ਕੁਛ ਵੀ ਨਿਸ਼ਾਨ, ਨਬੂਦ ਹੇਚ ਨਿਸ਼ਾਨ ਇਜ ਆਸਮਾਨ ਓ ਜ਼ਮੀਨ, ਨਬੂਦ ਹੇਚ ਨਿਸ਼ਾਨ ਇਜ ਆਸਮਾਨ ਓ ਜ਼ਮੀਨ, ਸ਼ੌਕ ਏ ਰੂਏ ਤੋ ਆਬੁਰਦ ਦਰ ਸਜੂਦ ਮਾਰਾ। ਜਦੋਂ ਕਹਿੰਦੇ ਆਕਾਸ਼ ਦਾ ਨਾਂ ਨਿਸ਼ਾਨ ਨਹੀਂ ਸੀ, ਜਦੋਂ ਕਹਿੰਦੇ ਜ਼ਮੀਨ ਦਾ ਨਾਮ ਨਿਸ਼ਾਨ ਨਹੀਂ ਸੀ ਇੱਥੇ, ਉਦੋਂ ਕੀ ਸੀ? ਅਰਬਦ ਨਰਬਦ ਦੰਦੂ ਕਰ, ਅੰਧੇਰਾ ਸੀ ਜਦੋਂ ਕੋਈ ਚੀਜ਼ ਜ਼ਹੂਰ ਵਿੱਚ ਨਹੀਂ ਸੀ ਆਈ, ਨਾ ਕੋਈ ਮਕਾਨ, ਨਾ ਕੋਈ ਦਰਖਤ, ਨਾ ਆਪ ਪਾਣੀ, ਨਾ ਕੋਈ ਪੈਦਾਇਸ਼ ਸੀ। ਨਾ ਬੂਦ ਹੇਚ ਨਿਸ਼ਾਨੇ ਜ਼ ਆਸਮਾਨ ਜ਼ਮੀਨ, ਕੇ ਸ਼ੌਕ ਏ ਰੂਹੇ ਤੋਂ ਆਬੁਰਦ ਦਰ ਸਜੂਦ, ਮੈਂ ਤਾਂ ਤੇਰੇ ਤੇਰੇ ਦਰਸ਼ਨਾਂ ਦੀ ਚਾਹ ਆਪਣੇ ਮਨ ਵਿੱਚ ਰੱਖ ਕੇ ਉਦੋਂ ਦਾ ਹੀ ਤੁਹਾਨੂੰ ਨਮਸਕਾਰ ਕੀਤੀ ਹੋਈ ਹੈ, ਜਦੋਂ ਤੇ ਧਰਤੀ ਆਕਾਸ਼ ਵੀ ਨਹੀਂ ਸੀ। ਹੁਣ ਦੱਸੋ ਇਹਦੇ ਨਾਲ ਕੋਈ ਪਹੁੰਚ ਸਕਦਾ, ਕਹਿ ਸਕਦਾ ਵੀ ਮੇਰਾ ਇੰਨਿਆਂ ਸਾਲਾਂ ਦਾ ਗੁਰੂ ਨਾਲ ਪਿਆਰ ਹੈ? ਉਹ ਕਹਿੰਦੇ ਉਦੋਂ ਤਾਂ ਧਰਤੀ ਆਕਾਸ਼ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ ਪੈਦਾ ਹੋਇਆ, ਕੋਈ ਜੀਵ ਜੰਤੂ ਦੀ ਤਾਂ ਬਾਤ ਹੀ ਕਿਹਾ ਹੈ। ਉਦੋਂ ਦਾ ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ, ਉਦੋਂ ਦਾ ਮੈਂ ਤਾਂ ਸ਼ੌਕ ਏ ਰੂਹ ਮੈਨੇ ਹੁੰਦਾ ਮੂੰਹ ਤੁਹਾਡਾ ਮੂੰਹ ਦੇ ਦੀਦਾਰ ਕਰਨ ਵਾਸਤੇ, ਉਦੋਂ ਦਾ ਮੈਂ ਤਾਂ ਸਜਦਾ ਅਦਾਈ ਕੀਤੀ ਹੋਈ। ਭਾਈ ਮਹਾਰਾਜ ਬੜੇ ਖੁਸ਼, ਸੰਗਤ ਵੀ ਬੜੀ ਖੁਸ਼। ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਖਾਲਸਾ ਆਪ ਤੋਂ ਖੁਸ਼ ਹੋ ਗਿਆ ਤੇ ਮੈਂ ਵੀ ਖੁਸ਼ ਹਾਂ, ਕੁਛ ਮੰਗੋ। ਕੀ ਮੰਗਦੇ ਤੁਸੀਂ? ਹੁਣ ਉਹਦੀ ਮੰਗ ਦੇਖਣੀ, ਜੇ ਸਾਨੂੰ ਗੁਰੂ ਕਹੇ ਵੀ ਤੁਸੀਂ ਮੰਗੋ ਕੀ ਮੰਗਦੇ, ਤਾਂ ਆਪਣੇ ਅੰਦਰੋਂ ਦੇਖੋ ਸਾਨੂੰ ਮੰਗਣਾ ਹੀ ਨਾ ਨੀ ਵੀ ਕੀ ਮੰਗੇ। ਬਸ ਉਹ ਟਾਈਮ ਜਿਹੜਾ ਕਹੂ ਗੁਰੂ ਵੀ ਤੁਸੀਂ ਮੰਗੋ, ਸਿੱਖੋ ਕੀ ਮੰਗਦੇ, ਸਾਡਾ ਸੋਚਦਿਆਂ ਸੋਚਦਿਆਂ ਉਹ ਟਾਈਮ ਨਿਕਲ ਜਾਏ। ਕੀ ਮੰਗੀਏ? ਜਿਹਦੇ ਪਾ ਮਕਾਨ ਹੈ ਨੀ ਉਹ ਮਕਾਨ ਮੰਗਣ ਲੱਗ ਪਊਗਾ, ਜਿਹਦੇ ਪਾ ਪੁੱਤ ਹੈ ਨੀ ਉਹ ਪੁੱਤ ਮੰਗਣ ਲੱਗ ਪਊਗਾ। ਏਦਾਂ ਦੀਆਂ ਸਾਡੀਆਂ ਗੁਰੂ ਦੇ ਸਾਹਮਣੇ ਆ ਕੇ ਬਸ ਏਦਾਂ ਦੀਆਂ ਗੱਲਾਂ ਹੁੰਦੀਆਂ। ਅਸੀਂ ਉੱਥੇ ਨਾਮ ਦੀ ਦਾਤ ਤਾਂ ਮੰਗਦੇ ਨੀ, ਜਿਹਦੇ ਮਗਰ ਸਾਰੀਆਂ ਚੀਜ਼ਾਂ ਭੱਜੀਆਂ ਹੁੰਦੀਆਂ, ਨਾਮ ਸਿਮਰਨ ਵਾਲੇ ਨੂੰ ਸਾਰੀਆਂ ਚੀਜ਼ਾਂ ਮਗਰ ਭੱਜੀਆਂ ਹੁੰਦੀਆਂ, ਤਾਂ ਅਸੀਂ ਜੜ ਨੂੰ ਹੱਥ ਪਾਉਂਦੇ ਹੀ ਨਹੀਂ, ਨਾਮ ਨੂੰ ਮੰਗਦੇ ਹੀ ਨਹੀਂ। ਅਸੀਂ ਉਰਲੀਆਂ ਉਰਲੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਸਾਡੇ ਲਈ ਦੁਖਦਾਈ ਤੋਂ ਹਨ ਨਾ, ਉਹ ਚੀਜ਼ਾਂ ਅਸੀਂ ਮੰਗਦੇ ਹਾਂ, ਨਹੀਂ ਤਾਂ ਆਪਣੇ ਆਪਣੇ ਅੰਦਰ ਝਾਤੀ ਮਾਰ ਲਈਏ। ਕੀ ਮੰਗਦੇ ਹਾਂ ਅਸੀਂ ਗੁਰੂ ਦਾ ਨਮਸਕਾਰ ਕਰਕੇ? ਬਸ ਫਨਾਹ ਹੋਣ ਵਾਲੀਆਂ ਚੀਜ਼ਾਂ ਔਰ ਫਨਾਹ ਕਰ ਦੇਣ ਵਾਲੀਆਂ ਚੀਜ਼ਾਂ, ਉਹ ਹੀ ਮੰਗਦੇ। ਭਾਈ ਨੰਦ ਲਾਲ ਸਾਹਿਬ ਨੂੰ ਕਹਿੰਦੇ, ਖੁਸ਼ ਹੋ ਗਿਆ ਖਾਲਸਾ, ਮੈਂ ਵੀ ਖੁਸ਼ ਹਾਂ, ਮੰਗ ਕੀ ਮੰਗ। ਜੋ ਕੁਛ ਮੰਗਿਆ ਉਹ ਭਾਈ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ। ਕਹਿੰਦੇ ਨੇ, ਹਰ ਕਸ ਬਜ ਹਾਂ ਨਸ਼ਬੋ ਨਮਾ ਮੇ ਹਾਦ, ਅਸਪੋ ਸ਼ੁਤਰੋ ਫੀਲੋ ਤਿਲਾ ਮੇ ਹਾਦ। ਹਰ ਇਨਸਾਨ ਕੋਈ ਨਾ ਕੋਈ ਸਾਹਿਬ ਮੰਗ ਕਰਦਾ ਹੈ। ਹਰ ਕਸ ਬਜ ਹਾਂ, ਹਰ ਇਨਸਾਨ ਇਸ ਜਹਾਨ ਦੇ ਵਿੱਚ ਫਲਰਿਸ਼ ਹੋਣਾ ਮੰਗਦਾ ਹੈ। ਮੇਰੀ ਚੜ੍ਹਦੀ ਕਲਾ ਹੋ ਜਾ, ਮੈਂ ਅਮੀਰ ਹੋ ਜਾਵਾਂ, ਮੈਂ ਉਹ ਹੋ ਜਾਵਾਂ, ਮੈਂ ਉਹ ਹੋ ਜਾਵਾਂ, ਹਰ ਇਨਸਾਨ ਦੀ ਖਾਹਿਸ਼ ਇਹ ਹੋਈ। ਹਰ ਕਸ ਬਜਹਾਂ ਨਸ਼ਬੋ ਨਮਾ ਮੇ ਖਾਹਤ, ਅਸਪੋ ਅਸਪ ਮੈਨੇ ਹੁੰਦਾ ਘੋੜਾ, ਹਰ ਇਨਸਾਨ ਸਵਾਰੀ ਮੰਗੂ ਪਹਿਲਾਂ। ਅਸਪੋ ਸ਼ੁਤਰੋ ਸ਼ੁਤਰ ਮੈਨੇ ਊਠ, ਫੀਲ ਫੀਲ ਮੈਨੇ ਹਾਥੀ, ਤਿਲਾ ਤਿਲਾ ਮੈਨੇ ਸੋਨਾ। ਇਹੋ ਚੀਜ਼ਾਂ ਮੰਗਦੀਆਂ ਦੁਨੀਆਂਦਾਰ ਨੇ। ਅਸਪੋ ਸ਼ੁਤਰੋ ਫੀਲੋ ਤਿਲਾ ਮੇ ਖਾਹਤ, ਹਰ ਕਸ ਬਰਾਏ ਖੇਸ਼, ਹਰ ਇਨਸਾਨ ਆਪਣੇ ਪੇਟ ਵਾਸਤੇ ਯਾਨੀ ਆਪਣੇ ਵਾਸਤੇ ਚੀਜ਼ੇ ਖਾਹਦ, ਚੀਜ਼ਾਂ ਮੰਗਦਾ ਰੱਬ ਤੋਂ, ਪਰ ਨੰਦ ਲਾਲ ਇਹ ਚੀਜ਼ਾਂ ਨਹੀਂ ਮੰਗਦਾ। ਨੰਦ ਲਾਲ ਸਾਹਿਬ ਤੁਸੀਂ ਕੀ ਮੰਗਦੇ? ਹਰ ਕਸ ਬਰਾਏ ਖੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਏ ਖੁਦਾ ਮੇ ਖਾ, ਮੈਂ ਤੁਹਾਡੇ ਤੋਂ ਵਾਹਿਗੁਰੂ ਦੇ ਨਾਮ ਦੀ ਦਾਤ ਮੰਗਦਾ। ਨੰਦ ਲਾਲ ਤੁਹਾਡੀ ਯਾਦ ਔਰ ਅਕਾਲ ਪੁਰਖ ਦੀ ਯਾਦ ਆਪ ਜੀ ਤੋਂ ਮੰਗਦਾ ਹੈ, ਬਖਸ਼ਿਸ਼ ਕਰੋ ਮੇਰੀ ਝੋਲੀ ਚ ਨਾਮ ਦਾ ਦਾਨ ਪਾ, ਸਾਡੇ ਤੇ ਰਹਿਮਤ ਕਰੇ ਸਤਿਗੁਰੂ, ਸਾਡੀ ਝੋਲੀ ਵੀ ਨਾਮ ਦੀ ਦਾਤ ਪਾਵੇ। ਨਾਮ ਸਿਮਰਨ ਵਾਲੇ ਦੀਆਂ ਤਾਂ ਸਭ ਦਾਤਾਂ ਮਗਰ ਉਹਦੇ ਪਚੀਆਂ, ਇਸ ਲਈ ਜਦੋਂ ਸਾਨੂੰ ਚਾਂਸ ਲੱਗੇ ਸਤਿਗੁਰੂ ਨੂੰ ਨਮਸਕਾਰ ਕਰਨ ਦਾ ਤਾਂ ਨਾਮ ਦੀ ਦਾਤ ਮੰਗਣੀ ਚਾਹੀਦੀ। ਹਰ ਕਸ ਬਰਾਏ ਖੇਸ਼ ਚੀਜ਼ ਏ ਖਾਹਤ, ਗੋਇਆ ਜ਼ੇ ਖੁਦਾ
یاد خدا میخا تو آؤ سارے کہیے مانگنا مانگنا

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ। ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾਜ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

0: ਵੱਡੀ ਵਡਾਈ ਜਾ ਪੁੱਛਣਾ ਦਾਤ ਵੱਡੀ ਵਡਾਈ ਜਾ ਪਿਆ ਨਾਨਕਾ ਨਕਸ ਜਾ ਕਰਨਾ ਸਭ ਜਾਏ ਮੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਸ ਨਾ ਜਾਤਾ ਜੇ

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗਾ ਫਿਰੇ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾਂ ਵਟਾਣੇ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਾ ਪ੍ਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ।

0: ਖੜੀਆਂ ਸਭੇ ਗੋਪੀਆਂ ਪਹਿਰਕਾਂ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਾਂ ਸੁਰਜਤਾਰ ਸਵੀ ਤਰਜ ਮਲ ਤਨ ਬਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਚੱਲੇ ਨਚੰਗ ਉਰ ਪੈਰ ਹਰਾਏ ਫਿਰ ਸਿਰ ਉਡੜ ਰਾਣਾ ਚਾਟੇ ਪਾ ਵੇਖਿਆ ਲੋਕ ਸੈ ਘਰ ਜਾ ਰੋਟੀਆਂ ਕਾਰਨ ਕੂਏ ਤਾਲ ਆਪ ਛਾੜੇ ਧਰਤੀ ਨਾਲ।

ਇੱਕ ਇਮਾਰਤ ਨੂੰ ਇੱਕ ਮਨੁੱਖ ਵੇਖ ਰਿਹਾ, ਵੇਖ ਕੇ ਅੰਦਾਜ਼ਾ ਲਾ ਲੈਂਦੇ, ਕਹਿੰਦੇ ਇਹ ਢਹਿਣ ਵਾਲੀ ਹੈ, ਪਰ ਨੇੜੇ ਆਉਂਦੇ ਕਹਿੰਦੇ ਦੀਵਾਰ ਤਾਂ ਮਜ਼ਬੂਤ ਹੈ, ਇਹਨੂੰ ਮੈਂ ਦੂਰੋਂ ਹੀ ਵੇਖਦਾ ਰਿਹਾ, ਇਹ ਮਹਿਲ ਬੜਾ ਸੁੰਦਰ ਹੈ, ਦੂਰੋਂ ਖੰਡਰਾਤ ਦਿਸ ਰਿਹਾ ਸੀ, ਹੋਰ ਨਜ਼ਦੀਕ ਆਇਆ ਬੜੀ ਸੁੰਦਰ ਚਿੱਤਰਕਾਰੀ ਨਜ਼ਰ ਆਈ। ਕਹਿਣ ਲਗਾ ਲੈ ਮੈਂ ਤਾਂ ਇਹਨੂੰ ਦੂਰੋਂ ਹੀ ਵੇਖਦਾ ਰਿਹਾ, ਪਰ ਕਹਿੰਦੇ ਨੇ ਜਦੋਂ ਅੰਦਰ ਵੜਿਆ ਜੋ ਆਨੰਦਮਈ ਉਥੇ ਪਦਾਰਥ ਉਸਨੇ ਵੇਖੇ, ਸੁਖ ਵੇਖੇ, ਕਹਿਣ ਲੱਗਾ ਮੈਂ ਤਾਂ ਐਵੇਂ ਜ਼ਿੰਦਗੀ ਗਵਾ ਛੱਡੀ। ਠੀਕ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਸਿੱਖੀ ਨੂੰ ਦੂਰੋਂ ਵੇਖਦੇ, ਫਿਰ ਟੈਂਦੀਆਂ ਕਲਾਂ ਵਾਲੀਆਂ ਗੱਲਾਂ ਕਰਦੇ, ਕੀ ਬਣੇਗਾ ਪੰਥ ਦਾ, ਕੀ ਬਣੇਗਾ ਸਿੱਖੀ ਦਾ, ਕਿਉਂਕਿ ਆਪ ਟੱਠਾ ਹੋਇਆ ਤੇ ਗੱਲਾਂ ਡਿੱਗਦੀਆਂ ਕਰਦੇ। ਜਦੋਂ ਗੁਰੂ ਦੇ ਨੇੜੇ ਪਹੁੰਚਦੇ ਆਸ਼ਾਵਾਦੀ ਹੋ ਜਾਂਦੇ। ਇਹ ਪੰਥ ਦੀ ਦੀਵਾਰ, ਪੰਥ ਦੀ ਇਮਾਰਤ ਬੜੀ ਮਜ਼ਬੂਤ ਹੈ, ਕੋਈ ਇਸ ਨੂੰ ਨਹੀਂ ਢਾ ਸਕਦਾ, ਪਰ ਜਦੋਂ ਇਸ ਇਮਾਰਤ ਦੇ ਅੰਦਰ ਆ ਜਾਂਦੇ, ਗੁਰੂ ਵਾਲਾ ਬਣ ਜਾਂਦੇ, ਗੁਰੂ ਕਾ ਅੰਮ੍ਰਿਤ ਛਕ ਲੈਂਦੇ, ਤੇ ਜੋ ਫਿਰ ਇਹਨੂੰ ਆਨੰਦ ਤੇ ਰਹੱਸ ਮਿਲਦੇ, ਇਹ ਕਹਿੰਦਾ ਮੈਂ ਐਵੇਂ ਜਨਮ ਗਵਾ ਛੱਡਿਆ। ਕੈਮਲੂਪ ਵਿਚ ਇਕ ਸਿੰਘ ਮਿਲਿਆ ਕੈਨੇਡਾ ਵਿਚ, ਦਾੜਾ ਖੁੱਲਾ ਸੀ, ਰੋ ਪਿਆ। ਕਹਿਣ ਲੱਗਾ ਭਾਈ ਸਾਹਿਬ ਮੈਂ ਕੋਈ ਮਾਸ ਨਹੀਂ ਛੱਡਿਆ ਜਿਹੜਾ ਨਹੀਂ ਖਾਧਾ, ਕੋਈ ਗੁਨਾਹ ਨਹੀਂ ਕੀਤਾ ਜਿਹੜਾ ਨਾ ਛੱਡ ਦਿੱਤਾ ਹੋਵੇ, ਸਾਰੇ ਗੁਨਾਹ ਕਰ ਲਏ, ਹੰਕਾਰ ਇਤਨਾ ਸੀ ਰਾਹ ਜਾਂਦਿਆਂ ਖਹਿ ਪੈਣਾ ਲੋਕਾਂ ਨਾਲ, ਮੈਨੂੰ ਗਿਲਾ ਹੈ ਗੁਰੂ ਨੇ ਇਹ ਜ਼ਿੰਦਗੀ ਪਹਿਲਾਂ ਕਿਉਂ ਨਹੀਂ ਮੈਨੂੰ ਦਿੱਤੀ, ਅੰਮ੍ਰਿਤ ਛਕ ਲਿਆ ਸੀ ਤੇ ਲੱਗਾ ਸੀ ਸਵਾਸ ਸਵਾਸ ਨਾਮ ਜਪਣ। ਮੈਂ ਹਕੀਕਤ ਦੱਸਦਾ ਉਹਦੀ ਅੱਖਾਂ ਵਿਚ ਪਾਣੀ ਭਰ ਆਇਆ, ਰੋ ਪਿਆ। ਕਹਿਣ ਲੱਗਾ ਇਹਨੂੰ ਸਿੱਖੀ ਨੂੰ ਤਾਂ ਮੈਂ ਬੜਾ ਦੂਰੋਂ ਦੂਰੋਂ ਹੀ ਵੇਖਦਾ ਰਿਹਾ ਤੇ ਇਤਨੀ ਜ਼ਿੰਦਗੀ ਮੈਂ ਬਰਬਾਦ ਕਰ ਛੱਡੀ। ਇਹ ਜ਼ਿੰਦਗੀ ਮੈਨੂੰ ਪਹਿਲਾਂ ਕਿਉਂ ਨਹੀਂ ਮਿਲੀ, ਬਸ ਮੈਨੂੰ ਗਿਲਾ ਹੈ, ਹੁਣ ਮੈਂ ਕਿਸ ਤੇ ਕਰਾਂ, ਗੁਰੂ ਤੇ ਕਰਾਂ, ਆਪਣੇ ਤੇ ਕਰਾਂ, ਪਰ ਮੈਨੂੰ ਮਿਲੀ ਨਹੀਂ ਜ਼ਿੰਦਗੀ, ਪਰ ਹੁਣ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ, ਅਰਦਾਸ ਕਰੋ ਗੁਰੂ ਪਾਤਸ਼ਾਹ ਤੋੜ ਨਿਭਾਵੇ। ਇਸ ਨੂੰ ਦੂਰੋਂ ਨਾ ਵੇਖੀਏ, ਨਜ਼ਦੀਕ ਆਈਏ, ਇਸ ਇਮਾਰਤ ਦੇ ਅੰਦਰ ਆਈਏ, ਪਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇੱਥੇ ਫਿਰ ਗਮੀ ਦਾ ਨਾਮ ਹੀ ਨਹੀਂ, ਇੱਥੇ ਖੁਸ਼ੀਆਂ ਹੀ ਖੁਸ਼ੀਆਂ। ਆਓ ਪੜੀਏ ਸਮਾਪਤੀ।

ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅੰਮ੍ਰਿਤ ਵੇਲੇ ਆਪ ਜੀ ਪਹੁੰਚੇ, ਗੁਰੂ ਪਾਤਸ਼ਾਹ ਨੇ ਮਿਹਰ ਵਰਤਾਈ, ਪ੍ਰੇਰਣਾ ਦਿੱਤੀ ਇੱਥੋਂ ਦੀ ਸੰਗਤ ਨੂੰ। ਅਰਦਾਸ ਹੈ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲਾ ਤੇ ਗੁਰਬਾਣੀ ਦੋਹਾਂ ਦਾ ਪਿਆਰ ਬਖਸ਼ੇ। ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂ। ਸ੍ਰੀ ਸਿੰਘ ਸਾਹਿਬ ਜੀ ਨੇ ਜੋ ਇਨ੍ਹਾਂ ਗੁਰਸਿੱਖਾਂ ਨੂੰ ਪ੍ਰੇਰਣਾ ਦਿੱਤੀ, ਇਨ੍ਹਾਂ ਗੁਰਸਿੱਖਾਂ ਨਾਲ ਪਿਆਰ ਜ਼ਰੂਰ ਕਰਿਆ ਕਰੋ, ਜ਼ਰੂਰ ਵਰਤਿਆ ਕਰੋ। ਮੁਸਲਮਾਨਾਂ ਵਿੱਚ ਤਾਂ ਇੱਕ ਗੱਲ ਆਖਦੇ ਨੇ, ਤੂੰ ਮੁਸਲਮਾਨ ਬਣ ਜਾ, ਜੋ ਤੂੰ ਆਖੇਗਾ ਮੈਂ ਦੇ ਦਿਆਂਗਾ। ਧੀ ਦੀ ਡੋਲੀ ਤੱਕ ਦੇ ਦਿੰਦੇ ਨੇ। ਇਨ੍ਹਾਂ ਤੋਂ ਦੂਰ ਦੂਰ ਨਾ ਰਿਹਾ ਕਰੋ, ਨਜ਼ਦੀਕ ਲਿਆਓ, ਇਨ੍ਹਾਂ ਨੂੰ ਪਿਆਰ ਦਿਓ, ਇਨ੍ਹਾਂ ਨੂੰ ਸਤਿਕਾਰ ਦਿਓ, ਤਾਂ ਕਿ ਇਨ੍ਹਾਂ ਨੂੰ ਪਤਾ ਲੱਗੇ ਇਹ ਸਾਡੇ ਨੇ, ਅਸੀਂ ਇਨ੍ਹਾਂ ਦੇ ਹਾਂ। ਇਹ ਪਾਤਸ਼ਾਹ ਦਾ ਹੁਕਮ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਹੋਰ ਸਭ ਸਾਕ ਝੂਠੇ ਨੇ। ਇਹ ਇੱਕ ਸਾਕ ਕੰਮ ਆਉਂਦਾ ਗੁਰੂ ਕੀ ਸੰਗਤ ਦਾ, ਗੁਰੂ ਮੇਰ ਕਰਨ ਇਹ ਸਾਡੇ ਵਿਚ, ਅਸੀਂ ਇਨ੍ਹਾਂ ਵਿਚ ਰਲ ਕੇ ਪੰਥ ਦਿਓ ਮਜ਼ਬੂਤ ਬਣਾਈਏ। ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ, ਆਨੰਦ ਸਾਹਿਬ ਜਾ ਪਾਠ। ਗੁਰੂ ਦੇ ਸਿੱਖ ਨੂੰ ਕਿਸਾਂ ਦਾ ਅਦਬ,

ਤੁਸੀਂ ਇੰਗਲਿਸ਼ ਵਿਚ ਇਨ੍ਹਾਂ ਨੂੰ ਕਹਿ ਦੇਣਾ ਕਿ ਗੁਰੂ ਕੇ ਦਰਬਾਰ ਜ਼ਰੂਰ ਛੋਟੀ ਦਸਤਾਰ ਸਜਾ ਕੇ ਔਰ ਗੁਰੂ ਕੀਆਂ ਖੁਸ਼ੀਆਂ। ਰਾਮ ਕਲੀ ਮਹਿਲਾ ਤੀਜਾ ਨਿਕੂੰਕਾਰ ਸਤਿਗੁਰ ਪ੍ਰਸਾਦ।

0: ਨਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ

ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸ਼ਹੀਦਾਂ ਹੋਈ ਦਾਹਠੀਆਂ ਜੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤਰ ਪਿੱਛੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਕਲਾਂ ਲਵਾਈਆਂ ਸੀਨੀ ਕੀਤੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮਣਿਆ

ਕੰਨੀ ਕੰਨੀ ਟਿੱਕੀ ਪਿਆਰੀ ਪਿਆਰੀ ਬਾਣੀ ਦੇ ਸਵਾ ਸਵਾ ਮਨ ਪੀਸਣ ਪੀਸਿਆ ਅਸਹਿ ਤੇ ਕਹਿ ਕਈ ਸਹਾਰੇ ਬੱਚਿਆਂ ਦੇ ਟੁਕੜੇ ਕਰਵਾ ਹਾਰ ਬਣਵਾ ਨੇਜਿਆਂ ਤੇ ਟੁਕਵਾ ਸੀਨੀ ਉਜੜੀਆਂ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਦੀ ਕਮਾਈ ਦਾ ਸਤਿਕਾਰ।

ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਰਾਇ ਦਾਨ, ਕੇਸ ਦਾਨ, ਰੁਪਏ ਦਾਨ, ਦਾਨਾ ਸੇ ਦਾਨ ਸੇ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਵੰਗੋਜਾਲ ਧਰਮ ਕਾ ਜੈਕਾਰ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਦੇ ਬੋਲ ਵਾਲੇ, ਮਾਨੀ ਮਹਾਂ ਮਤ ਉੱਚੀ ਮਤ ਪਤ ਕਰਾ ਥਾ ਪੁਰਖ ਵਾਹਿਗੁਰੂ। ਹੇ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਦਾ ਦਰਬਾਰ ਸਜਿਆ ਹੈ, ਪੁਰਾਣੀ ਜਣਾ ਨੇ ਹਾਜ਼ਰੀ ਭਰੀ ਹੈ, ਕਿਰਪਾ ਕਰਨੀ ਸਿਰ ਤੇ ਹੱਥ ਰੱਖਣਾ, ਮਿਹਰ ਕਰਨੀ ਆਪਣੀ ਚਰਨੀ ਲਾਉਣਾ, ਸੱਚੇ ਪਾਤਸ਼ਾਹ ਨਾਮ ਦਾ ਛੱਟਾ ਬਖਸ਼ਣਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਫੁੱਲ ਚੁਲ ਬਖਸ਼ ਕੇ, ਜਹਾਂ ਪਿਤਾ ਮਾਤਾ ਆਪੋ ਪਿਆਪੋ, ਮਿਹਰ ਕਰੋ ਆਪਣੀ ਚਰਨੀ ਲਾਓ, ਸਰਬੱਤ ਦੇ ਕਾਰਜ ਰਾਜ ਕਰੋ, ਪੰਥ ਨੂੰ ਫਤਿਹ ਬਖਸ਼ੋ, ਮੇਰ ਕਰੋ ਸਿਰ ਤੇ ਹੱਥ ਰੱਖੋ, ਆਪ ਦੀਆਂ ਦਿੱਤੀਆਂ ਦਾਤਾਂ ਚੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸਾਦ ਸਾਧ ਸੰਗਤ ਜੀ ਕੋ ਵਰਤੇ, ਜੋ ਜੀ ਛਕੇ ਸੋ ਆਪ ਜੀ ਕਾ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ, ਗੁਰੂ ਨਾਨਕ ਨਾਮ।

0: वाहिगुरु जी का खालसा वाहिगुरु जी की
1: आज्ञा भई अकाल की। सब संत।

Asaluri.

ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨ ਸਿੱਖਿਆ ਗੀਤਾ ਗੋਸ਼ਤ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ।

ਸਾਹਿਬ ਜੀ ਕੀ ਫਤਿਹ। ਗੁਰੂ ਕੀ ਸੰਗਤ, ਅੱਜ ਦਾ ਸ਼ੁਭ ਦਿਨ, ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ, ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਦਾ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ, ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰਨ ਵਿੱਚ, ਔਰ ਆਪ ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਪਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿੱਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਬਾਨਮਤੀ ਇਹ ਮੱਥ ਤਾਲ ਹੈ, ਇਹ ਬਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿੱਚ ਹੀ ਸ਼ਰਵਣ ਕਰੋ ਇਸਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਬਾਨਮਤੀ ਤਾਲ।

ਕਬੀਰ ਸਾਹਿਬ ਕਹਿੰਦੇ ਨੇ ਸਭ ਕੁਛ ਛੱਡ ਦਿੱਤਾ ਹੈ, ਤਰਨਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਮੈਂ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਛ ਛੱਡ ਕੇ ਮੈਂ ਹਰੀ ਦਾ ਨਾਮ ਰੱਬ ਦਾ

ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ, ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ। ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ, ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ, ਉਤਨਾ ਮਨ ਹੋਰ ਜ਼ਿਆਦਾ ਖਿਲਰਦਾ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ, ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ, ਸਟਿਲਨੈਸ ਚ ਆਉਂਦਾ, ਟਿਕ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਹਨ, ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਤੇਰਾ ਨਾਮ ਐਸਾ ਆਧਾਰ ਹੈ ਮੇਰਾ, ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ, ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ, ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਹਨ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ ਹੈ। ਦਰਿਆਓ ਤੂੰ, ਦਿਹੰਦ ਤੂੰ, ਵਿਸਿਆਰ ਤੂੰ ਧਨੀ। ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ, ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮੁਤਲਕ ਵਿਚਾਰ ਕਰ ਸਕਦਾ ਹਾਂ। ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ। ਤੋ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਚ ਪੈ ਜਾਂਦਾ ਹੈ ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ। ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤਿ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸ ਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ ਹੈ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਹੈ, ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ, ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ, ਉਹ ਖਾਲੀ।
तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ए ट्रेजडी साढ़े नाल हुई, साढ़े पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जद के गुरबाणी दे विच एक एक पन्ने पन्ने एक एक शब्द दे विच एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करन लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप जी ने सुन। गुरु बाबा जी आखते हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਦੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਗਿੰਗ ਇੰਡਸਟਰੀ ਹੈ ਵਿਚ ਕੀਪਸ ਔਨ ਕਮਿੰਗ ਐਂਡ ਗੋਇੰਗ। ਨਾਨਕ ਕੇ ਘਰ ਕੇਵਲ ਨਾਮ, ਇਸ ਨੂੰ ਯਾਦ ਰੱਖੋ। ਨਾਨਕ ਕੇ ਘਰ ਕੇਵਲ ਨਾਮ, ਸਿਰਫ ਨਾਮ ਹੈ ਨਾਨਕ ਦੇ ਘਰ ਦੇ ਵਿੱਚ। ਔਰ ਮਹਾਰਾਜ ਇਹੋ ਰੱਖਦੇ ਹਨ, ਕਲਯੁਗ ਨਾਮ ਪ੍ਰਧਾਨ ਪਦਾਰਥ। ਇਸ ਦਾ ਮਤਲਬ, ਬਿਕੋਜ਼ ਨਾਓ ਡੇਜ਼ ਦੇਰ ਆਰ ਸੋ ਮੈਨੀ ਟੈਕਨੀਕਸ ਪੀਪਲ ਆਰ ਟੀਚਿੰਗ, ਪ੍ਰਧਾਨ ਪਦਾਰਥ ਦਾ ਮਤਲਬ ਦਿਸ ਇਜ਼ ਦ ਸੁਪਰੀਮ ਟੈਕਨੀਕ, ਦ ਹਾਈਐਸਟ ਮੈਥਡ, ਦ ਮੋਸਟ ਸਕਸੈਸਫੁਲ ਮੈਥਡ ਕਲਯੁਗ ਦੇ ਵਿੱਚ ਹੈ ਤੇ ਉਹ ਨਾਮ ਹੈ, ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿੱਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਮੇ ਰੋਗ ਮਾਨੁਖ ਕੋ ਦੀਨਾ, ਹਮੇ ਦਾ ਰੋਗ ਹੈ। ਗੁਰੂ ਮਹਾਰਾਜ ਜੀ ਆਖਦੇ ਹਨ, ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ, ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ। ਕਹਿੰਦੇ

0: ਦੁੱਖ ਪੇਨ ਸਫਰਿੰਗ ਮਿਜ਼ਰੀ ਇਹ ਤੇ ਕਹਿੰਦੇ ਜ਼ਹਿਰ ਹੈ ਲਾਈਫ ਚ ਪੋਇਜ਼ਨ ਹੈ ਦੁੱਖ ਮੋਹਰਾ ਮੋਹਰਾ ਮੈਨੇ ਪੋਇਜ਼ਨ ਜਿਤਨੀ ਵੀ ਸਾਡੀ ਲਾਈਫ ਚ ਪੇਨ ਹੈ ਮਿਜ਼ਰੀ ਹੈ ਦਰਦ ਹੈ ਸਫਰਿੰਗ ਹੈ ਉਹ ਕਹਿੰਦੇ ਇੱਕ ਜ਼ਹਿਰ ਹੈ ਹੁਣ ਉਸ ਜ਼ਹਿਰ ਦਾ ਇਲਾਜ ਕੀ ਹੈ ਮਾਰਨ ਲਫ਼ਜ਼ ਵਰਤਿਆ ਹੈ ਮਾਰਨ ਦਾ ਮਤਲਬ ਹੁੰਦਾ ਮਸਾਲੇ ਪਾ ਕੇ ਦਵਾਈ ਜੋ ਤਿਆਰ ਕੀਤੀ ਜਾਵੇ ਅਰਬਸ ਵਗੈਰਾ ਪਾ ਕੇ ਜੋ ਦਵਾਈ ਤਿਆਰ ਕੀਤੀ ਜਾਵੇ ਕਹਿੰਦੇ ਉਸਨੂੰ ਮਾਰਨ ਆਖਦੇ ਹਨ ਅਗਰ ਪੇਨ ਐਂਡ ਸਫਰਿੰਗ ਲਾਈਫ ਦੇ ਵਿੱਚ ਪੋਇਜ਼ਨ ਹੈ ਤੇ ਉਸ ਪੋਇਜ਼ਨ ਨੂੰ ਕਿਹੜੀ ਚੀਜ਼ ਮਾਰ ਸਕਦੀ ਹੈ ਬਹੁਤ ਜ਼ਿਆਦਾ ਧਿਆਨ ਦਿਓ ਟ੍ਰਾਈ ਟੂ ਬੀ ਫੋਕਸਡ ਦੁੱਖ ਮੋਹਰਾ ਦੁੱਖ ਜ਼ਹਿਰ ਹੈ ਉਸ ਜ਼ਹਿਰ ਨੂੰ ਮਾਰਨ ਦੇ ਵਾਸਤੇ ਇਹ ਬੜੀਆਂ ਇਨਕਰੇਜਿੰਗ ਲਾਈਨਸ ਹਨ ਇਨ ਦੀ ਸੈਂਸ ਕਿ ਜਿਸ ਕਿਸੇ ਇਨਸਾਨ ਦੀ ਜ਼ਿੰਦਗੀ ਚ ਅੱਤ ਦੁੱਖ ਹੈ ਸਫਰਿੰਗ ਹੈ ਮਿਜ਼ਰੀਜ਼ ਹਨ ਉਹਦੇ ਵਾਸਤੇ ਇੱਕ ਸੋਲੂਸ਼ਨ ਦੱਸਿਆ ਜਾ ਰਿਹਾ ਹੈ ਇੱਕ ਵੇ ਆਊਟ ਹੈ ਇੱਕ ਹੋਪਲੈਸਨੈਸ ਸਿਚੁਏਸ਼ਨ ਦੇ ਵਿੱਚ ਇੱਕ ਹੋਪ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਵਰੀਡ ਹੋਣ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਅਗਰ ਜ਼ਿੰਦਗੀ ਚ ਪੋਇਜ਼ਨ ਆ ਗਈ ਹੈ ਦੁੱਖ ਦਰਦ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਮਹਾਰਾਜ ਜੀ ਆਖਦੇ ਹਨ ਮਾਰਨ ਮਾਰਨ ਦਾ ਮਤਲਬ ਮਸਾਲੇ ਪਾ ਕੇ ਕੀਤੀ ਹੋਈ ਤਿਆਰ ਦਵਾਈ ਜਿਹੜੀ ਦਵਾਈ ਹੈ ਉਸ ਜ਼ਹਿਰ ਨੂੰ ਮੁਕਾ ਸਕਦੀ ਹੈ ਕਹਿੰਦੇ ਹਨ ਉਹ ਹੈ ਹਰ ਨਾਮ ਵਾਹਿਗੁਰੂ ਦਾ ਨਾਮ ਦੁੱਖ ਮਹਾਰਾ ਮਾਰਨ ਹਰ ਨਾਮ ਦੁੱਖ ਨੂੰ ਮਾਰਨ ਵਾਲਾ ਸ਼ਕਤੀ ਰੱਖਣ ਵਾਲਾ ਇੱਕ ਹੀ ਪਦਾਰਥ ਹੈ ਵਾਹਿਗੁਰੂ ਦਾ ਨਾਮ ਸੋ ਨਾਨਕ ਕੇ ਘਰ ਸਾਰੇ ਬੋਲੋ ਕੇਵਲ ਨਾਮ ਇਸ ਪੰਕਤੀ ਨੂੰ ਯਾਦ ਕਰਨਾ ਹੈ ਵੀ ਵਿਲ ਗੋ ਔਨ ਰਿਪੀਟਿੰਗ ਦਿਸ ਲਾਈਨ ਐਵਰੀ ਡੇ ਨਾਨਕ ਕੇ ਘਰ ਕੇਵਲ ਨਾਮ ਸੋ ਮੇਰੇ ਤੋਂ ਬਾਅਦ ਬੋਲਦਾ ਕਰੋ ਕਿਤਨੇ ਨਾਲ ਕੋਈ ਆਪਦੀ ਥਕਾਵਟ ਨਹੀਂ ਹੋ ਜਾਏਗੀ ਨਾਨਕ ਕੇ ਘਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਗਨੋਰੈਂਸ ਹੈ ਬਹੁਤ ਜ਼ਿਆਦਾ ਡਾਰਕਨੈਸ ਹੈ ਨਾ ਸਮਝੀ ਹੈ ਅਗਿਆਨਤਾ ਹੈ ਤੋ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਇਤਨੀ ਅਗਿਆਨਤਾ ਹੈ ਇਤਨੀ ਨਾ ਸਮਝੀ ਹੈ ਇਤਨਾ ਅੰਧੇਰਾ ਹੈ ਤੇ ਆਪ ਜੀ ਦੇ ਕੋਲ ਕੀ ਇੰਤਜ਼ਾਮ ਹੈ ਇਸ ਅੰਧੇਰੇ ਨੂੰ ਦੂਰ ਕਰਨ ਦਾ ਚਾਨਣ ਜਗਾਉਣ ਦਾ ਤੇ ਗੁਰੂ ਮਹਾਰਾਜ ਜੀ ਆਖਦੇ ਹਨ
1: ਦੀਵਾ ਮੇਰਾ ਇੱਕ ਨਾਮ
0: ਕਹਿੰਦੇ ਨਾਮ ਹੀ ਇੱਕ ਉਹ ਦੀਵਾ ਹੈ ਜਿਹੜਾ ਹਿਊਮਨ ਲਾਈਫ ਦੇ ਵਿੱਚੋਂ ਡਾਰਕਨੈਸ ਨੂੰ ਸੋਸਾਇਟੀ ਦੇ ਵਿੱਚੋਂ ਡਾਰਕਨੈਸ ਨੂੰ ਪੂਰੇ ਗਲੋਬਲ ਲੈਵਲ ਦੇ ਉੱਤੇ ਡਾਰਕਨੈਸ ਨੂੰ ਇਗਨੋਰੈਂਸ ਨੂੰ ਇਲਿਟਰੇਸੀ ਨੂੰ ਜੋ ਦੂਰ ਕਰ ਸਕਦਾ ਹੈ ਉਹ ਸਿਰਫ ਨਾਮ ਦਾ ਦੀਵਾ ਹੈ ਕਹਿੰਦੇ ਮੈਂ ਨਾਮ ਦਾ ਦੀਵਾ ਲੈ ਕੇ ਆਇਆ ਅਤੇ ਆਪ ਦੇਖਦੇ ਹੋ ਜਦੋਂ ਦੀਵਾ ਬਲਦਾ ਹੈ ਤਾਂ ਆਹਿਸਤਾ ਆਹਿਸਤਾ ਕਿਹੜੀ ਚੀਜ਼ ਹੈ ਜਿਹੜੀ ਬਰਨ ਹੋ ਜਾਂਦੀ ਹੈ ਜਿਹੜੀ ਸੋਖ ਹੋ ਜਾਂਦੀ ਹੈ ਜਿਹੜੀ ਖਤਮ ਹੁੰਦੀ ਹੈ ਉਹ ਤੇਲ ਹੁੰਦਾ ਹੈ ਤੇਲ ਖਤਮ ਹੁੰਦਾ ਜਾਂਦਾ ਹੈ ਮਹਾਰਾਜ ਜੀ ਆਖਦੇ ਨੇ ਸਾਡੀ ਸਾਰੀ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਸਮਝੋ ਤੇਲ ਦੇ ਵਿੱਚ ਨਾਮ ਦਾ ਦੀਵਾ ਜਗਾ ਦਿਓ ਨਾਮ ਦੀ ਬੱਤੀ ਜਗਾ ਦਿਓ ਨਾਮ ਦੀ ਬੱਤੀ ਸਾਰੇ ਹੀ ਦੁੱਖਾਂ ਨੂੰ ਬਰਨ ਕਰਕੇ ਰੱਖ ਜਾਏਗੀ ਜਿਸ ਤਰ੍ਹਾਂ ਜਗਦਾ ਹੋਇਆ ਦੀਵਾ ਤੇਲ ਨੂੰ ਬਰਨ ਕਰ ਦਿੰਦਾ ਹੈ

ਰੱਬ ਦੀ ਪੂਜਾ ਵੀ ਸਾਡੇ ਘਰ ਦੇ ਵਿੱਚ ਨਾਮ ਜਪਣਾ ਹੀ। ਅਖੀਰਲੀ ਲੰਕੀ ਅਖੀਰਲੀ ਜੋ ਪੰਕਤੀ ਹੈ ਉਹ ਤੇ ਬਹੁਤ ਹੀ ਕਮਾਲ ਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮਹਾਰਾਜ ਜੀ ਗੁਰੂ ਦੀ ਸੇਵਾ ਕਿਵੇਂ ਕਰੀਏ, ਗੁਰੂ ਦੀ ਸੇਵਾ ਕਿਵੇਂ ਕਰੀਏ। ਕਹਿੰਦੇ ਨਾਮ ਜਪਣਾ ਹੀ ਗੁਰੂ ਦੀ ਸੇਵਾ ਵੀ ਹੈ। ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਉਦਾਂ ਸਭ ਕੁਝ ਕਰਦੇ ਹੋ, ਦਿਨ ਰਾਤ ਮਿਹਨਤ ਕਰਦੇ ਹੋ। ਕਈਆਂ ਨੂੰ ਹੁੰਦਾ ਹੈ, ਕਈ ਸੱਜਣ ਬਹੁਤ ਸੇਵਾ ਕਰਦੇ ਹਨ, ਪਰ ਮਹਾਰਾਜ ਜੀ ਦੀ ਪੰਕਤੀ ਹੁਣ ਸੁਣੋ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ ਹੈ। ਮਾਰੂ ਮੀਂਹ ਨਾ ਤ੍ਰਿਪਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਿਆ, ਰਾਜਾ ਕੋਈ ਵੀ ਰਾਜ ਕਰ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿਨ੍ਹਾਂ ਮਰਜ਼ੀ ਇਹਨਾਂ ਦੇ ਵਿੱਚ ਕੁਛ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ, ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ, ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਉਸਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਸੁਣੋ। ਕਹਿੰਦੇ ਹਨ

ਕਹਿੰਦੇ ਉਹ ਜੀਵਨ ਜਲਦਾ ਹੈ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ, ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ। ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ। ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋ ਬਾਰ, ਜੀ ਤਪਦਾ ਹੈ, ਤਪ ਤਪ ਖਪੇ।

ਜਦੋਂ ਗੁਰੂ ਬਾਬਾ ਜੀ ਬਹੁਤ ਧਿਆਨ ਦੇ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਪ੍ਰਿਥਵੀ ਜਲਦੀ ਨਜ਼ਰ ਆਉਂਦੀ ਹੈ। ਇਹ ਜਲਦੀ ਕਿਸ ਦੇ ਨਾਲ ਹੈ? ਇਹ ਪੁੱਛੀਏ ਵੀ ਅੱਗ ਲੱਗੀ ਹੋਈ ਹੈ ਬਾਹਰ? ਅੱਗ ਦਾ ਤਾਂ ਬੜਾ ਅੱਛਾ ਇੰਤਜ਼ਾਮ ਹੈ, ਫਾਇਰ ਬ੍ਰਿਗੇਡ ਨਾਲ ਕਿਤਨੀ ਵੀ ਅੱਗ ਲੱਗੀ ਹੋਵੇ ਝੱਟ ਉਸਨੂੰ ਬੁਝਾ ਦਿੰਦੇ ਹਨ। ਇਹ ਜਲ ਕਿਸ ਦੇ ਨਾਲ ਰਹੀ ਹੈ? ਜਲ ਰਹੀ ਹੈ ਲਿਓ ਲਿਓ ਲਿਓ ਲਿਓ ਕਰਕੇ ਫਿਰੇ ਸਭ ਲੋਕ। ਅੰਦਰ ਤ੍ਰਿਸ਼ਨਾ ਹੈ ਜੋ ਰਜਦੀ ਨਹੀਂ ਹੈ, ਜੋ ਪਦਾਰਥਾਂ ਨੂੰ, ਵਸਤੂਆਂ ਨੂੰ, ਮਟੀਰੀਅਲਿਸਟਿਕ ਚੀਜ਼ਾਂ ਨੂੰ, ਮਟੀਰੀਅਲ ਨੂੰ ਹੜਪ ਕਰੀ ਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਅੱਗ ਲੱਕੜਾਂ ਨੂੰ ਹੜਪ ਕਰ ਜਾਂਦੀ ਹੈ। ਉਹ ਤ੍ਰਿਸ਼ਨਾ ਔਰ ਲਾਲਚ ਦੀ ਅੱਗ ਜੋ ਅੰਦਰ ਲੱਗੀ ਹੋਈ ਹੈ ਉਹ ਇਸ ਨੂੰ ਸਾੜ ਰਹੀ। ਤੋ ਕਹਿੰਦੇ ਹਨ ਜਲ ਜਾਓ ਜੀਵਨ ਨਾਮ ਬਿਨਾ। ਜਿਸ ਜੀਵਨ ਚ ਨਾਮ ਨਹੀਂ ਹੈ ਉੱਥੇ ਠੰਡਕ ਨਹੀਂ ਆਏਗੀ, ਉਹ ਤਪੇਗਾ, ਸੜੇਗਾ, ਜਲੇਗਾ। ਅਗਲੀ ਪੰਕਤੀ ਕਹਿੰਦੇ ਹਨ

ਜਿਨ੍ਹਾਂ ਨੂੰ ਗੁਰਮੁਖਾਂ ਦੀ ਸਾਧੂ ਜਿਨ੍ਹਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ। ਇਤਨੀ ਮਹਿਮਾ ਹੈ ਸਾਧ ਸੰਗਤ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਨ੍ਹਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਡਾਈਜੈਸਟ ਕਰਨੀ ਥੋੜੀ ਜਿਹੀ ਮੁਸ਼ਕਲ ਹੈ। ਬਿਨ ਨਾਵੈ ਸਭ ਚੋਰ, ਬਿਨ ਨਾਵੈ ਕੀ ਆਖਿਆ ਹੈ ਆਪ ਆਖੋ, ਬਿਨ ਨਾਵੈ ਸਭ ਚੋਰ, ਸੋ ਅਸੀਂ ਸਾਰੇ ਹੀ ਚੋਰ ਹਾਂ। ਬਿਨ ਨਾਵੈ ਸਭ ਚੋਰ, ਯੂ ਮਸਟ ਰਾਈਟ ਡਾਊਨ ਦਿਸ ਸਮਵੇਅਰ। ਬਿਨ ਨਾਵੈ ਸਭ ਚੋਰ, ਜੋ ਨਾਮ ਨਹੀਂ ਜਪਦੇ ਉਹ ਭਲੇ ਇਨਸਾਨ ਨਹੀਂ ਹਨ, ਉਹ ਚੋਰ ਹਨ। ਕੋਈ ਆਖੇ ਇਨਸਾਨ ਕਿ ਮੈਂ ਤੇ ਕੋਈ ਚੋਰੀ ਨਹੀਂ ਕਰਦਾ, ਮੈਂ ਚੋਰ ਕਿਵੇਂ ਹੋ ਗਿਆ, ਮੈਂ ਆਪਣਾ ਕੰਮ ਧੰਦਾ ਕਰਦਾ ਹਾਂ, ਨੌਕਰੀ ਕਰਦਾ ਹਾਂ, ਦਸਾਂ ਮਾਹਾਂ ਦੀ ਕਿਰਤ ਕਰਦਾ ਹਾਂ, ਇਹ ਮੈਨੂੰ ਚੋਰ ਕਿਸ ਤਰ੍ਹਾਂ ਕਹਿ ਦਿੱਤਾ ਹੈ? ਇਸ ਦਾ ਜਵਾਬ ਕੋਈ ਮੰਗੇਗਾ ਹੀ ਨਾ। ਮੈਂ ਤਾਂ ਚੋਰੀ ਕਦੇ ਕੀਤੀ ਨਹੀਂ, ਕਿਸੇ ਦਾ ਇੱਕ ਸੈਂਟ ਨਹੀਂ ਚੁਰਾਇਆ, ਤੇ ਮੈਂ ਚੋਰ ਕਿਵੇਂ ਹੋ ਗਿਆ? ਮਹਾਰਾਜ ਜੀ ਕਹਿੰਦੇ ਹਨ ਬਿਨ ਨਾਵੈ ਸਭ ਚੋਰ, ਬਿਨ ਨਾਵੈ ਸਭ ਚੋਰ। ਹੁਣ ਕਿਸ ਤਰ੍ਹਾਂ ਅਸੀਂ ਇਸ ਚੀਜ਼ ਦਾ ਜਵਾਬ ਲੱਭੀਏ ਕਿ ਅਸੀਂ ਚੋਰ ਕਿਵੇਂ ਹੋਏ? ਸਭ ਚੋਰ ਇੱਕ ਅੱਧਾ ਨਹੀਂ, ਸਾਰੀ ਦੁਨੀਆ ਚੋਰ ਹੈ। ਚੋਰ ਇਸ ਤਰ੍ਹਾਂ ਹੈ, ਦਾਤਾਂ ਕਿਸੇ ਦੀਆਂ ਹਨ, ਇਹ ਬਣਾ ਆਪਣੀਆਂ ਲੈਂਦਾ ਕਿ ਮੇਰੀਆਂ ਹਨ। ਕਿਸੇ ਦੀ ਚੀਜ਼ ਨੂੰ ਤੁਸੀਂ ਆਪਣੀ ਬਣਾ ਲਓ ਤੇ ਕਹੋ ਇਹ ਮੇਰੀ ਹੈ, ਫਿਰ ਉਹ ਚੋਰੀ ਨਹੀਂ ਹੋਈ ਤਾਂ ਹੋਰ ਕੀ ਹੋਇਆ? ਕਿਸੇ ਨੇ ਕੋਈ ਗਹਿਣਾ ਪਹਿਨਿਆ ਹੋਇਆ ਹੈ, ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਸਨੂੰ ਉਤਾਰ ਕੇ ਆਪ ਪਹਿਨ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਕਿਸੇ ਦਾ ਘਰ ਸੰਭਾਲ ਲਓ ਤੇ ਕਹੋ ਇਹ ਮੇਰਾ ਹੈ, ਚੋਰੀ ਹੋ ਗਈ। ਇਹ ਜੀਵਨ ਹੀ ਪਰਮਾਤਮਾ ਦਾ ਹੈ, ਅਸੀਂ ਕਹਿੰਦੇ ਮੇਰਾ, ਮਾਈ ਲਾਈਫ। ਵੈਨ ਵੀ ਸੇ ਮਾਈ ਲਾਈਫ, ਅਸੀਂ ਇਸਨੂੰ ਫੈਬਰੀਕੇਟ ਕੀਤਾ ਹੈ, ਮੈਨੂਫੈਕਚਰ ਕੀਤਾ ਹੈ, ਇਸ ਨੂੰ ਬਣਾਇਆ ਹੈ, ਕ੍ਰੀਏਟ ਕੀਤਾ ਹੈ। ਦੈਨ ਹਾਉ ਕਮ ਵੀ ਕੈਨ ਸੇ ਦਿਸ ਇਜ਼ ਮਾਈ ਲਾਈਫ? ਜਦੋਂ ਅਸੀਂ ਕਹਿੰਦੇ ਮੇਰੀ ਜ਼ਿੰਦਗੀ, ਕਿਸੇ ਚੀਜ਼, ਕਿਸੇ ਵਸਤੂ, ਕਿਸੇ ਹੋਰ ਦੀ ਹੈ, ਲੇਕਿਨ ਅਸੀਂ ਲਾਈਫ ਨੂੰ ਵੀ ਕਹਿ ਦਿੰਦੇ ਹਾਂ ਕਿ ਇਹ ਮੇਰੀ ਹੈ, ਜਿਸਦਾ ਸਾਨੂੰ ਪਤਾ ਹੀ ਕੁਛ ਨਹੀਂ ਕਿ ਇਹ ਚੀਜ਼ ਕੀ ਹੈ, ਉਸ ਨੂੰ ਅਸੀਂ ਕਹਿੰਦੇ ਮੇਰੀ। ਇਹ ਚੋਰੀ ਨਹੀਂ ਹੈ, ਇਹ ਤਨ ਇਨਸਾਨ ਸੋਚਦਾ ਮੇਰਾ ਹੈ। ਭਲਾ ਇਨਸਾਨ ਨੂੰ ਪੁੱਛਿਆ ਜਾਏ ਤੇਰਾ ਕਿਸ ਤਰ੍ਹਾਂ ਹੋਇਆ, ਕਦੋਂ ਤੂੰ ਇਸ ਨੂੰ ਬਣਾਇਆ ਸੀ? ਤੈਨੂੰ ਤਾਂ ਪਤਾ ਵੀ ਨਹੀਂ ਜਦੋਂ ਇਹ ਬਣ ਰਿਹਾ ਸੀ, ਇਹ ਤਾਂ ਕਿਸੇ ਨੇ ਤੈਨੂੰ ਗਿਫਟ ਦਿੱਤੀ ਹੈ। ਇਸ ਦਾ ਡਿਜ਼ਾਈਨਰ ਕੋਈ ਹੋਰ ਹੈ, ਇਸ ਦਾ ਕ੍ਰੀਏਟਰ ਕੋਈ ਹੋਰ ਹੈ, ਇਸ ਦੇ ਪਿੱਛੇ ਇੰਟੈਲੀਜੈਂਸ ਕਿਸੇ ਦੀ ਹੋਰ ਹੈ, ਇਤਨੀ ਕੰਪਲੈਕਸ ਮਸ਼ੀਨ ਨੂੰ ਚਲਾਉਣ ਵਾਲੀ ਵਿਜ਼ਡਮ ਕੋਈ ਹੋਰ ਹੈ, ਤੂੰ ਕਹਿੰਦਾ ਮੇਰਾ ਹੈ? ਇਹ ਕਿਸ ਤਰ੍ਹਾਂ ਕਹਿ ਦਿੱਤਾ ਮੇਰਾ ਹੈ? ਇਹ ਕਿਉਂ ਨਹੀਂ ਕਹਿੰਦਾ ਕਿ ਇਹ ਮੈਨੂੰ ਨਹੀਂ ਪਤਾ ਕਿਸ ਦਾ ਹੈ? ਜਿਸ ਦਾ ਹੈ ਉਹੀ ਇਸ ਦਾ ਮਾਲਕ ਹੈ, ਫਿਰ ਤੂੰ ਜ਼ਿਆਦਾ ਸੌਖਾ ਹੋਵੇਗਾ। ਪਰ ਮਹਾਰਾਜ ਜੀ ਕਹਿੰਦੇ ਹਨ ਪ੍ਰਾਣੀ ਜਾਣੈ ਇਹ ਤਨ ਮੇਰਾ, ਪ੍ਰਾਣੀ ਕਹਿੰਦਾ ਇਹ ਤਨ ਮੇਰਾ ਹੈ, ਵਸਤੂ ਕਿਸੇ ਹੋਰ ਦੀ ਹੈ, ਲੇਕਿਨ ਇਹ ਕਹਿੰਦਾ ਇਹ ਮੇਰੀ ਹੈ। ਇਹ ਚੋਰੀ ਹੋਈ ਜਾਂ ਨਾ ਹੋਈ, ਚੋਰੀ ਹੋਈ ਜਾਂ ਨਾ ਹੋਈ? ਮਹਾਰਾਜ ਜੀ ਨੇ ਆਖਿਆ ਜਾਂ ਕੇ ਰੁੱਖ ਬਿਰਖ ਧਨ ਮਾਲ, ਇਹ ਜਿਤਨੇ ਵੀ ਜਿਤਨੀ ਵੀ ਬਨਸਪਤੀ ਹੈ, ਪਲਾਂਟੇਸ਼ਨ ਹੈ, ਜਿਸ ਨੂੰ ਅਸੀਂ ਆਪਣੀ ਇੰਡਸਟਰੀ ਦੇ ਵਿੱਚ ਲੈ ਕੇ ਆਉਂਦੇ ਭਾਵ ਰੋ ਮਟੀਰੀਅਲ, ਇਹ ਸਾਰੇ ਦਾ ਸਾਰਾ ਰੋ ਮਟੀਰੀਅਲ ਅਸੀਂ ਖੁਦ ਬਣਾਇਆ ਹੈ। ਲੋਹਾ, ਸੋਨਾ, ਕੋਇਲਾ, ਰਬੜ ਦੇ ਦਰਖਤ ਅਤੇ ਦਰਖਤ ਜਿਹੜੇ ਲੱਕੜੀ ਪੈਦਾ ਕਰਦੇ ਹਨ, ਫਰਨੀਚਰ ਪੈਦਾ ਕਰਦੇ ਹਨ, ਰੌਕਸ ਜਿਨ੍ਹਾਂ ਤੋਂ ਅਸੀਂ ਮਾਰਬਲ ਲੈ ਕੇ ਆਉਂਦੇ ਹਾਂ, ਉਹ ਅਸੀਂ ਆਪ ਪਹਿਲਾਂ ਜਾ ਕੇ ਬਣਾ ਕੇ ਆਏ ਹਾਂ। ਇੰਟਾਇਰ ਵੈਲਥ ਜਿਹੜੀ ਹੈ ਛੁਪੀ ਪਈ, ਉਹ ਪਰਮਾਤਮਾ ਦੀ ਸਾਜੀ ਹੋਈ ਹੈ, ਉਸ ਨੂੰ ਫਿਰ ਬਾਅਦ ਚ ਲਿਆ ਕੇ ਅਸੀਂ ਆਖਦੇ ਮੇਰੀ ਹੈ। ਇਹ ਚੋਰੀ ਨਹੀਂ ਹੋਈ ਤਾਂ ਫਿਰ ਹੋਰ ਕੀ ਹੋਇਆ? ਜਿਹੜਾ ਸੰਤ ਹੈ ਉਹ ਇਹ ਕਹਿੰਦਾ ਹੈ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਸਾਡੇ ਕੋਲੋਂ ਕੁਛ ਚਲੇ ਜਾਂਦਾ ਹੈ ਤਾਂ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ ਕਿ ਚਲੇ ਕਿਉਂ ਗਿਆ। ਜੇ ਤੁਸੀਂ ਪਹਿਲੇ ਦਿਨ ਤੋਂ ਹੀ ਇਹ ਸੋਚ ਕੇ ਰੱਖਦੇ ਕਿ ਇਹ ਤੁਹਾਡਾ ਹੈ ਹੀ ਨਹੀਂ, ਤਾਂ ਫਿਰ ਤੁਹਾਨੂੰ ਤਕਲੀਫ ਕਿਵੇਂ ਹੁੰਦੀ?
जिस चीज नू अपना कहता और अपनी है नहीं,